ਸਾਧ ਕੇ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਬੇਰਾ, ਸਾਧ ਕੀ ਮਹਿਮਾ ਵਰਨਾ ਕੌਣ ਪਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਇ ਸਮਾਨੀ, ਸਾਧ ਕਾ ਸੰਗ ਆਵੇ ਬਸ ਪੰਚਾ, ਸਾਧ ਸੰਗ

0: ਪ੍ਰਭੂ ਧਾਵੇ ਸਾਧ ਸੰਗ ਸਦਾ ਸੁਖ ਪਾਵੇ
1: ਸਾਧ ਸੰਗ ਬਸਤ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ
0: ਸਾਧ ਕੇ ਸੰਗ ਬਸੇ ਪਹੁੰਚੇ ਸਾਧੂ ਕੇ ਸੰਗ ਮਹਿਲ ਪਹੁੰਚੇ
1: ਸਾਧ ਕੈ ਸੰਗ ਦਰੜਾ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਦਾਨ ਨਾਨਕ ਸਾਧੂ ਕੈ ਕਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ
0: ਸਾਧੂ ਕੇ ਸੰਗ ਸੋ ਤਨ ਪਾਵੇ ਜੇ ਤਨ ਤੇ ਸਭ ਕੋ ਵਰਸਾਵੇ
1: ਸਾਧ ਸੰਗ ਧਰਮ ਰਾਏ ਕਰੀ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ
0: ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧ ਕੈ ਸੰਗ ਕਲੂਖਤ ਹਰਾ ਸਾਧ ਕੈ ਸੰਗ ਨਰਕ ਪਰ ਹਰਾ
0: ਸਾਧ ਕੇ ਸੰਗ ਇਹਾ ਹੋਇ ਸਾਧ ਸੰਗ ਵਿਚਰਤ ਹਰ ਮੇਲਾ।

0: ਮਨ ਕੇ ਆਸਾ ਭਗਵਤੀ ਭਗਵੰਤ ਕੋ ਪਾਵੈ।
1: ਸੋ ਪੰਡਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਸੁਧੇ।
0: ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇ।

0: ਕੀ ਸਰਬ ਪਾਏ, ਕਈ ਕੋਟ ਪਾਥਰ ਬ੍ਰਿਖ ਨਿਭਜਾਏ,
1: ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ,
0: ਕਈ ਕੋਟ ਸਸਿਆ ਸੂਰ ਨਖਤਰ, ਕਈ ਕੋਟ ਦੇਵ ਦਾਨ ਇੰਦਰ ਸ਼ਤਰ,
1: ਸਗਲ ਸਮਗਰੀ ਆਪਣਾ ਸੂਤ ਧਾਰਾ, ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰਾ,
0: ਕਈ ਕੋਟ ਰਾਜਿਤ ਤਨ ਸਤਕ, ਕਈ ਕੋਟ ਵੇਦ ਪ੍ਰਾਣ ਸਿਮਰਤਿ ਆਸਾਸ,
1: ਕਈ ਕੋਟ ਕੀਰਤਨ ਸਮੁੰਦਰ।

0: ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੇ ਪੂਰਨ ਸਭ ਠਾਏ।
1: ਨਾਨਾ ਵਿਧ ਕਰ ਬੰਤ ਬੁਲਾਈ, ਆਪਣੀ ਕੀਮਤ ਆਪੇ ਪਾਈ।
0: ਸਭ ਕਰ ਤਿਸਕੇ ਸਭ ਤਿਸਕੇ ਠਾਓ।

0: ਨਾਨਕ ਸੋ ਸੇਵਕ ਦਾ ਜਿਸ ਪ੍ਰਗਟਾਇਆ।
1: ਨੀਕੀ ਕੀਰੀ ਮੈਂ ਕਲ ਰਾਖੈ, ਭਸਮ ਕਰਾ ਲਸਕਰ ਕੋਟ ਲਾਖੈ,
0: ਜਿਸ ਦਾ ਸਾਸ ਨਾ ਕਾਟਤ ਆਪ, ਤਾਕੋ ਰਾਖਤ ਦੇ ਕਰ ਹਾਥ,
1: ਮਾਨਸ ਜਤਨ ਕਰਤ ਬਪਾ।

0: ਪੀ ਅਮਰਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਿਵਰ ਰਾਹੀ ਦ੍ਰਿਸ਼ਟਾਇਆ
0: ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੀ ਮਨ ਤਨ ਨਾਮਿਹ ਨਾਮ ਸਮਾਨੀ
0: ਊਰਤ ਬੈਠ ਸੋ

0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ।
1: ਇਸ ਵਿਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ।
0: ਸੋ ਸਤਿਗੁਰ ਜਿਸ ਹਿਰਦੈ

0: ਨਾਲ ਕਿਆਸਾ ਗੁਰ ਬੜਭਾਗੀ ਪਾਈਆ
1: ਸਫਲ ਦਰਸ਼ਨ ਪੇਖ ਸੁਪਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾ ਗਵੇ
1: ਸੁਣ ਕਰ ਬਚਨ ਕਰਨ ਆਵਾਨੇ ਮਨ ਸੰਤੋਖ ਆਤਮ ਪਤਿਆਨੇ
0: ਪੂਰਾ ਗੁਰ ਅਖਿਓ ਜਾ ਕਾ ਮੰਤਰ ਅਮਰ

0: ਵਿਸ਼ਵਾਸ ਭਗਤ ਪਾਇਆ ਤੁਮ ਪ੍ਰਗਾਸ
1: ਘਰ ਜਾਏ ਵਸੈ ਬਨਾਸੀ ਕਉ ਨਾਨਕ ਕਾਟੀ ਜਮ ਫਾਸੀ
0: ਸਤਿ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ
1: ਆਵਾ ਗਵਨ ਮਿਟੈ ਪ੍ਰਭ ਸੀਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ
1: ਹਲਕੋ ਭਾਵ ਨ ਛੂਟਣ ਹਾਰੀ ਸਿਮਰਤ ਸਾਸਤ ਵੇਦ ਵਿਚਾਰੀ
0: ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ ਨਾਨਕ ਫਲ ਪਾਏ
1: ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਲਾ
0: ਸੁਤ ਮੀਤ ਕਟੰਬ ਅਰ

0: ਸੋਕੋ ਬਿਸਰੈ ਜੇ ਘਾਲ ਨਾ ਭਾਨੈ, ਸੋਕੋ ਬਿਸਰੈ ਜੇ ਕੀਆ ਜਾਨੈ,
1: ਸੋਕਿਉ ਬਿਸਰੈ ਜਿਨ ਸਭ ਕਿਛੁ ਦੀਆ, ਸੋਕਿਉ ਬਿਸਰੈ ਜੇ ਜੀਵਨ ਜੀਆ,
0: ਸੋਕੋ ਬਿਸਰੈ ਜੇ ਅਗਨ ਮੈਂ

0: ਕਿਸਕੋ ਗਨੀ
1: ਜਬ ਇੱਕੀ ਹਰਿ ਅਗਮਿ ਅਪਾਰ ਤਬ ਨਰਕ ਸੁਰਗ ਕਉ ਕੌਣ ਅਵਤਾਰ
0: ਜਬ ਨਿਰਗੁਣ ਪਵ ਸਹਿ ਸੁਭਾਏ ਤਬ ਸੀ ਸ਼ਕਤ ਕਉ ਕਿਤ ਠਾਏ
1: ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ
0: ਆਪਣ ਚਲੇ ਤਪ ਕਰਨੇ ਹਾਰ ਨਾਨਕ ਠਾਕਰ ਅਗਮ ਅਪਾਰ
1: ਬਲਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕਉ ਕਹਾ ਬਲਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਕ੍ਰਾਸ ਕਉ ਕਿਸ ਹੋਏ
1: ਤੇ ਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਸ਼ਤ ਲਿਖਾ
0: ਜਬ ਨਾਥ ਨਿੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਣੇ ਆਪ ਆਪੀ ਚਰਜਾ ਨਾਨਕ ਆਪਣ ਰੂਪ ਆਪੀ ਉਪਰਜਾ
0: ਜੈ ਨਿਰਮਲ ਪੁਰਖ ਪੁਰਖ

0: ਸੰਗ ਸਮਾਵੈ ਤਾਂ ਕਿਸੇ ਭੂਖ ਕਵਨ ਤ੍ਰਿਪਤਾਵੈ।
1: ਕਰਨ ਕਰਾਵਣ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ।
0: ਜਬ ਆਪਣੀ ਸੁਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ।
1: ਜੈ ਸਰਬ ਕਲਾ

0: ਕਹੀਏ ਤੇਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕੇ ਆਪਣੀ ਗਤ ਜਾਣੂ ਆਪ
0: ਜੈ ਅਛਲ ਅਛੇਦ ਭੇਦ ਸਮਾਇਆ ਊਹਾ ਕਿਸੇ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼ ਤਿਉਹ ਗੁਣ ਕਾ ਨਾਹੀ ਪਰਵੇਸ
0: ਜੈ ਏਕ ਏਕ ਏਕ ਭਗਵੰਤਾ ਤਾ ਕੌਣ ਅਚਿੰਤ ਕਿਸ ਲਾਗੈ।

0: ਸੰਤ ਜਿਨ੍ਹਾਂ ਕਹਿ ਹਿਰਦੇ ਸਭ ਧਰਮ,
1: ਸਰਬ ਜਲਾ ਸੁਣੈ ਸਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ,
0: ਜਿਨ ਜਗਤਾ ਤਿਸਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ,
1: ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨਹਾਰ ਪ੍ਰਭ ਜਾਨੈ,
0: ਅੰਤਰ ਬਸੇ ਬਾਹਰ ਪੀ ਗੋਹੀ, ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀਆ ਸਭ ਸਤ।

0: ਉਤਰੈ ਚਿੰਦ
1: ਆਸਨਿਤ ਤਿਆਗ ਉਤਰੰਗ ਸੰਤ ਜਲਾ ਕੀ ਧੂਰ ਮਲ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਕਰੋ
1: ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਹੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾ

0: ਸੁਣਤ ਕਮਾਵਤ ਹੋਤ ਆਧਾਰ ਆਪ ਕਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਦ ਬਾਜੇ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ
1: ਸ੍ਰੀ ਗੋਪਾਲ ਮਹਾਤ ਕਾ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ
0: ਸਰਨ ਜੋ ਸੁਨ ਸਰਨੀ ਆਏ ਕਰ ਕੇ ਪਾਪ ਆਪ ਮਨਾਏ
1: ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ।

0: ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ
1: ਸਭ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਏ ਅਸਥਾਨ ਬਹੁਰ ਨਾ ਹੋਵੇ ਆਵਣ ਜਾਨ
1: ਹਰ ਧਨ ਖਾਰ ਚਲਾ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼

0: ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨ ਤਾ
1: ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪਰ ਕਰਤਾ।

0: ਤੇ ਸ੍ਰੀ ਚਰਿਤ੍ਰੋ ਪਖਿਆਨੀ
1: ਚਰਿਤ੍ਰੇ ਮੰਤਰੀ ਭੂਪ ਸੰਵਾਦੇ
0: ਚਾਰੇ ਸੌ ਪੰਜ ਚਰਿਤ੍ਰ ਸਮਾਪਤ ਦੋਹਰਾ ਦਾਸ ਜਾਨ ਕਰ ਦਾਸ ਪਾਰੇ ਕੀ ਜੈ ਕਿਰਪਾ ਅਪਾਰੇ
1: ਆਪ ਹਾਥ ਦੇ ਰਾਖ ਮੋਹੇ ਮਨ ਕ੍ਰਮ ਵਚਨ ਵਿਚਾਰ
0: ਚੌਪਈ ਮੈਂ ਨਗਨੇ ਸਹਿ ਪ੍ਰਥਮ ਨਾਉ

0: ਤੀਜਾ ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ
0: ਰਾਗ ਰਤਨ ਪਰਵਾਰ ਭਰੀਐ ਸ਼ਬਦ ਗਾਵਨ ਆਇਆ
1: ਸਬਦੋਤਾ ਗਾਵੋ ਹਰੀ ਕੇ ਰਾਮ ਅੰਜਲੀ ਵਸਾਇਆ
0: ਕਹਿ ਨਾਨਕ ਆਨੰਦ ਹੋਆ ਸਤਿਗੁਰ

0: ਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਲੀਰੇ
0: ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਤੇ ਰਹਿ
1: ਸੱਚਾ ਨਾਮ ਮੇਰਾ ਆਧਾਰੋ
0: ਸਾਚ ਨਾਮ ਮਰਦਾਰ ਮੇਰਾ ਜਿਨ ਪੁਰਖਾ ਸਭ ਗਵਾਇਆ
1: ਕਰ ਸਾਧ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪਜਾਈਆ
0: ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਤਿਆ ਇਹ ਵਡਿਆਇਆ
1: ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ
0: ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ
0: ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ
1: ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ
0: ਤੁਮ ਕਰਮ ਪਾਇ ਤੋ ਜਿਨ ਕੋ ਸੇ ਨਾਮ ਹਰ ਕੇ

0: ਜਮਕੇ ਜਮਕੇ ਦੂਤ ਨਾਇ ਤਰੇ ਛੱਡ ਜਾਏ।
1: ਭੋਜਨ ਵਿਖਮ ਸਗਾਹੋ ਗੁਣ ਸਬਦੀ ਪਾਰ ਪਾਹੇ।
0: ਜਿਨਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਏ।
1: ਕਰਮੈ ਇਹੋ ਗੁਣ ਗੁਣ ਗੋਬਿੰਦ ਗਾਹੇ।
0: ਸਬਸੇ ਨੋ ਕਿਰਪਾਲ ਕਿਸਮਾਲੇ ਸਾਹਿ।

0: ਗੁਰੂ ਪੈਰੀ ਸਾਧ ਸੰਗਤ ਜੀ ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਹੋਏ ਗਲਤੀਆਂ ਦੀ ਖਿਮਾ ਬਖਸ਼ ਦੇਣੀ, ਆਪ ਸਭ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਫਤਿਹ
1: ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦੇ ਹੋਏ ਗੁਰਬਾਣੀ ਕੀਰਤਨ ਦੇ ਨਾਲ ਜੁੜ ਰਹੇ ਸੀ। ਅੱਜ ਚੰਗੇ ਭਾਗ ਹੋਣ ਤਾਂ ਹੀ ਸਮਾਂ ਪ੍ਰਾਪਤ ਹੁੰਦਾ ਹੈ। ਆਉਣ ਵਾਲੇ ਸੰਡੇ ਨੂੰ ਬੱਚਿਆਂ ਦਾ ਫੰਡੇ ਹੈ, ਆਉਣ ਵਾਲੇ ਸੰਡੇ ਨੂੰ ਜਿਹੜਾ ਹੈ ਬੱਚਿਆਂ ਦਾ ਫੰਡੇ ਹੈ, ਸਕੂਲ ਜਿਹੜੇ ਸਾਡੇ ਗੁਰਮੁਖ ਦੀਆਂ ਕਲਾਸਾਂ ਹਨ ਉਹਨਾਂ ਵੱਲੋਂ ਮਨਾਇਆ ਜਾਏਗਾ। ਇੱਥੇ ਹੁਣ ਆਪ ਜੀ ਨੂੰ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਕਥਾ ਵਿਚਾਰ ਦੇ ਨਾਲ ਤਕਰੀਬਨ 40 ਮਿੰਟ ਵਾਸਤੇ ਜੋੜਨਗੇ। ਸੋ ਬਹੁਤਾ ਸਵਾਸਾਂ ਨੂੰ ਅਸੀਂ ਖਰਾਬ ਨਾ ਕਰਦੇ ਹੋਏ ਆਪਾਂ ਉਹਨਾਂ ਦੇ ਨਾਲ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੈ ਵਿਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਿਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਦੀਨ ਦੁਨੀਆ ਦੇ ਵਾਲੀ, ਤਖਤ ਚਵਰ ਛਤਰ ਦੇ ਮਾਲਿਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀ, ਮੁੱਖ ਰਸਨਾਂ ਦੀ ਪਵਿੱਤਰਤਾ ਵਾਸਤੇ, ਸਾਹਿਬਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਾਉਣ ਵਾਸਤੇ, ਗੁਰੂ ਫਤਿਹ ਦੀ ਸਾਂਝ ਪਾਓ, ਕੋਈ ਰਸਨਾ ਵਾਂਝੀ ਨਾ ਰਹੇ, ਉੱਤਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਤਿੰਨ ਕੀ ਧੂਰ ਨਾਨਕ ਦਾਸ ਵੰਸ਼ ਹੈ, ਜਿਨ ਹਰ ਨਾਮ ਹਿਰਦੈ ਪਰੋਈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਆਪ ਸਮੂਹ ਸਤਸੰਗੀ ਜਨ ਵੱਡਿਆਂ ਭਾਗਾਂ ਵਾਲੇ ਹੋ, ਜੋ ਘਰਾਂ ਦੇ ਕੰਮ ਕਾਰ ਤਿਆਗ ਕਰਕੇ ਜਾ ਕੋ ਆਏ ਸੋਈ ਬਿਹਾਜੋ ਦੀ ਕਾਰ ਕਰਨ ਵਾਸਤੇ, ਆਪਣੇ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਏ ਜੁੜਿਓ, ਧੰਨਤਾ ਦੇ ਯੋਗ ਹੋ। ਆਪ ਸਮੂਹ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਸਜ ਕਰਕੇ, ਜੋ ਹਰ ਗੁਰਸਿੱਖ ਨੂੰ ਸ਼ਾਮ ਦੇ ਸਮੇਂ ਸੋਦਰ ਦਾ ਪਾਠ ਕਰਨ ਦਾ ਸਤਿਗੁਰਾਂ ਦਾ ਹੁਕਮ ਅਤੇ ਹਦਾਇਤ ਹੈ, ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਹੁਕਮ ਨੂੰ ਮੰਨ ਕਰਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕੀਤਾ। ਗੁਰੂ ਦੀ ਖੁਸ਼ੀ ਕਿਸ ਨੂੰ ਪ੍ਰਾਪਤ ਹੁੰਦੀ ਹੈ? ਜੋ ਗੁਰੂ ਦਾ ਹੁਕਮ ਮੰਨਦਾ, ਜੋ ਗੁਰੂ ਦਾ ਹੁਕਮ ਮੰਨਦਾ ਉਹ ਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਚੜ੍ਹ ਜਾਂਦਾ ਅਤੇ ਉਸ ਨੂੰ ਪਰਮਾਤਮਾ ਪਰਮੇਸ਼ਰ ਕਾਲ ਪੁਰਖ ਵਾਹੀ ਵਿੱਚ ਸਮਾਈ ਰਸਾਈ ਪ੍ਰਾਪਤ ਹੋ ਜਾਂਦੀ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਭਾਈ ਗੁਰਦਾਸ ਜੀ ਨੇ ਵੀ ਸਾਹਿਬਾਂ ਦੇ ਬਚਨ ਦੀ ਪ੍ਰੋੜਤਾ ਕੀਤੀ ਹੈ ਕਿ ਮਾਲਕ ਨੂੰ ਕਿਹੜਾ ਜਗਿਆਸੂ, ਕਿਹੜਾ ਮਨੁੱਖ ਚੰਗਾ ਲੱਗਦਾ ਹੈ ਜੋ ਮਾਲਕ ਦਾ ਹੁਕਮ ਮੰਨਦਾ। ਖਸਮੇ ਸੋਈ ਭਾਵਦਾ, ਖਸਮੇ ਦਾ ਭਾਵ ਹੈ ਜਿਸ ਭਾਣਾ। ਜਿੱਥੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ, ਉੱਥੇ ਗੁਰੂ ਪਿਆਰਿਆਂ ਦੀ ਰਚਨਾ ਦੁਆਰਾ ਆਪ ਸਮੂਹ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ। ਭਾਈ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਸ਼ਬਦ ਦੀ ਟੇਕ ਲਈ ਸੀ, ਤਿੰਨਾਂ ਗੁਰਸਿੱਖਾਂ ਕੋ ਹੁੰਬਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਭਾਈ ਸਾਹਿਬ ਕਹਿੰਦੇ, ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ, ਜੋ ਬਹਿੰਦਿਆਂ ਵੀ, ਉੱਠਦਿਆਂ ਵੀ, ਤੁਰਦਿਆਂ ਵੀ, ਫਿਰਦਿਆਂ ਵੀ, ਸੌਂਦਿਆਂ ਵੀ ਉਸ ਪਰਮਾਤਮਾ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਦੇ ਹਨ। ਜਦੋਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹਾਂ, ਕੇਵਲ ਤਤਸਾਰ ਇੱਕੋ ਸਾਹਮਣੇ ਆਉਂਦਾ। ਉਹ ਤਤਸਾਰ ਕੀ ਹੈ? ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ। ਇੱਕੋ ਜਪ ਇੱਕੋ ਸਲਾਹਾ, ਏਕ ਸਿਮਰ ਇੱਕੋ ਮਨ ਆਹਾ। ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ। ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ, ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ।
ਔਰ ਜਗਿਆਸੂ ਨੇ ਕੀ ਕਰਨਾ, ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੇ ਸਦਕਾਮ। ਸਾਰੀ ਗੁਰੂ ਕੀ ਬਾਣੀ ਵਿੱਚ ਜਿੱਥੇ ਸਾਨੂੰ ਸਤਿਗੁਰਾਂ ਨੇ ਨਾਮ ਜਪਣ ਦੀ ਪ੍ਰੇਰਨਾ ਦਿੱਤੀ ਹੈ, ਉੱਥੇ ਨਾਮ ਜਪ ਦੁਆਰਾ ਜੋ ਜਗਿਆਸੂ ਦੀ ਆਤਮਾ ਨੂੰ ਲੋਕ ਪ੍ਰਲੋਕ ਦੇ ਵਿੱਚ ਜੋ ਉਸ ਦੀ ਸਹਾਇਤਾ ਹੁੰਦੀ ਆ, ਜੋ ਲਾਭ ਮਿਲਦਾ, ਸਾਰੀ ਗੁਰੂ ਕੀ ਬਾਣੀ ਵਿੱਚ ਉਹਦਾ ਜ਼ਿਕਰ ਕਰਨਾ ਕੀਤਾ। ਸੁਖਮਨੀ ਸਾਹਿਬ ਆਪ ਆਰੰਭ ਕਰਦੇ ਹਾਂ, ਸੰਸਾਰ ਵਿੱਚ ਹਰ ਮਨੁੱਖ ਸੁੱਖ ਚਾਹੁੰਦਾ, ਸੁੱਖ ਦੀ ਪ੍ਰਾਪਤੀ ਵਾਸਤੇ ਯਤਨ ਕਰਦਾ, ਪਰ ਜਿਹਨਾਂ ਚੀਜ਼ਾਂ ਵਿੱਚੋਂ ਮਨੁੱਖ ਸੁੱਖ ਭਾਲਦਾ ਉਹਨਾਂ ਵਿੱਚੋਂ ਸੁੱਖ ਪ੍ਰਾਪਤ ਨਹੀਂ ਹੁੰਦਾ, ਸਗੋਂ ਮਿਲਦਾ ਕੀ ਆ, ਦੁੱਖ ਦੀਆਂ ਪੰਡਾਂ ਖੋਲੀਆਂ, ਸੁੱਖ ਨਾ ਨਿਕਲਿਓ ਕੋਈ। ਔਰ ਸੁੱਖ ਦੀ ਪ੍ਰਾਪਤੀ ਦਾ ਸਾਧਨ ਸਤਿਗੁਰਾਂ ਨੇ ਸਾਨੂੰ ਦਰਸਾਉਣਾ ਕੀਤਾ, ਰਸਤਾ ਸਤਿਗੁਰਾਂ ਨੇ ਦਰਸਾ ਦਿੱਤਾ, ਚੱਲਣਾ ਹੁਣ ਉਹਦੇ ਉੱਤੇ ਆਪਾਂ। ਸਤਿਗੁਰੂ ਕਹਿੰਦੇ ਜੇ ਸੁੱਖ ਚਾਹੁੰਦੇ ਹੋ, ਰਸਤਾ ਕੀ ਆ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਸੰਭਰ ਏਕੈ, ਨਾਮ ਜਾਪਤ ਅਗੰਤ ਅਨੇਕੈ। ਸਾਰੀ ਅਸ਼ਟਪਦੀਆਂ ਦੇ ਵਿੱਚ ਸਤਿਗੁਰਾਂ ਨੇ ਨਾਮ ਦੀ ਮਹਾਨਤਾ, ਨਾਮ ਦੀ ਪ੍ਰਧਾਨਤਾ, ਨਾਮ ਦੇ ਲਾਭ ਦਰਸਾਉਣਾ ਕੀਤੇ ਆ, ਨਾਮ ਦਾ ਗਿਆਨ ਦਿੱਤਾ ਹੈ ਕਿ ਨਾਮ ਜਪਣ ਦੇ ਨਾਲ ਕੀ ਕੁਛ ਮਿਲਦਾ। ਭਾਈ ਗੁਰਦਾਸ ਜੀ ਨੇ ਇੱਕ ਸਵੱਈਆ ਰਚਨਾ ਕੀਤਾ, ਉਸ ਵਿੱਚ ਉਹਨਾਂ ਨੇ ਬੜਾ ਨਿਖਾਰ ਕੇ ਬੜਾ ਸਪਸ਼ਟ ਕਰਨਾ ਕੀਤਾ ਕਿ ਗਿਆਨ ਪ੍ਰਾਪਤ ਕਰਨ ਲੈਣ ਦੇ ਨਾਲ ਬਹੁਤਾ ਲਾਭ ਪ੍ਰਾਪਤ ਨਹੀਂ ਹੁੰਦਾ। ਜਿੰਨਾ ਚਿਰ ਉਸ ਗਿਆਨ ਨੂੰ ਪ੍ਰਾਪਤ ਕਰਕੇ ਉਸ ਗਿਆਨ ਦੀ ਕਮਾਈ ਨਹੀਂ ਕੀਤੀ ਜਾਂਦੀ। ਬੜੇ ਸੁੰਦਰ ਉਹਨਾਂ ਨੇ ਪ੍ਰਮਾਣ ਦਿੱਤੇ ਆ, ਕਿਉਂਕਿ ਭਾਈ ਗੁਰਦਾਸ ਜੀ ਦੀ ਬਾਣੀ ਦਾ ਇੱਕ ਗੁਣ ਹੈ, ਕੋਈ ਉਹਨਾਂ ਨੇ ਗੁਰਮਤਿ ਦੀ ਗੱਲ ਸਾਨੂੰ ਦ੍ਰਿੜ ਕਰਵਾਉਣੀ ਹੁੰਦੀ ਹੈ, ਉਸ ਤੋਂ ਪਹਿਲਾਂ ਘੱਟੋ ਘੱਟ 3 ਕਈ ਵਾਰੀ 6-7 ਉਦਾਹਰਣਾਂ ਦਿੰਦੇ ਆ। ਇਹਦੇ ਵਿੱਚ ਤਕਰੀਬਨ 7 ਉਦਾਹਰਣਾਂ ਦਿੱਤੀਆਂ ਭਾਈ ਗੁਰਦਾਸ ਜੀ ਨੇ। ਕਹਿੰਦੇ ਜਿਸ ਤਰ੍ਹਾਂ ਕੋਈ ਮਨੁੱਖ ਖੰਡ ਦਾ ਗਿਆਨ ਪ੍ਰਾਪਤ ਕਰ ਲੈ, ਖੰਡ ਕਿਵੇਂ ਬਣਦੀ ਆ, ਗੰਨੇ ਤੋਂ ਬਣਦੀ ਆ, ਚੁਗੰਦਰ ਤੋਂ ਬਣਦੀ ਆ, ਖਜੂਰਾਂ ਤੋਂ ਬਣਦੀ ਆ, ਮੱਕੀ ਤੋਂ ਬਣਦੀ ਆ, ਕਹਿਣ ਤੋਂ ਭਾਵ ਕਿਵੇਂ ਬਣਦੀ ਆ, ਗੰਨੇ ਨੂੰ ਪਹਿਲਾਂ ਪੀੜਿਆ ਜਾਂਦਾ, ਫਿਰ ਉਸਨੂੰ ਗਰਮ ਕਰਕੇ ਉਸ ਤੋਂ ਅਗਾਂਹ ਪ੍ਰੋਸੈਸ ਜਿਹੜਾ ਉਹਦਾ ਸਾਰਾ ਗਿਆਨ ਪ੍ਰਾਪਤ ਕਰ ਲਵੇ, ਔਰ ਉਸਨੂੰ ਇਹ ਵੀ ਗਿਆਨ ਹੋ ਜਾਵੇ ਕਿ ਖੰਡ ਜਿਹੜੀ ਆ ਮਿੱਠੀ ਹੁੰਦੀ ਆ, ਉਹ ਖੰਡ ਖੰਡ ਵੀ ਕਹੀ ਜਾਵੇ। ਕਹਿੰਦੇ ਨਿਰਾ ਖੰਡ ਖੰਡ ਕਹਿਣ ਦੇ ਨਾਲ ਉਸ ਨੂੰ ਮਿੱਠੇ ਦਾ ਸਵਾਦ ਨਹੀਂ ਆ ਸਕਦਾ। ਇੱਕ ਦੂਜੀ ਉਦਾਹਰਣ ਦਿੱਤੀ ਆ, ਕਹਿੰਦੇ ਸਿਆਲ ਦੇ ਦਿਨ ਹੈ, ਅੱਗ ਦੀ ਉਹਨੂੰ ਸਾਰੀ ਜਾਣਕਾਰੀ ਹੈ ਕਿ ਅੱਗ ਦੇ ਨਾਲ ਪਾਲਾ ਦੂਰ ਹੋ ਜਾਂਦਾ, ਨਿੱਘ ਆ ਜਾਂਦਾ, ਅੱਗ ਦੇ ਨਾਲ ਪ੍ਰਸ਼ਾਦੇ ਪਕਾਏ ਜਾ ਸਕਦੇ ਆ, ਪਾਣੀ ਗਰਮ ਕੀਤਾ ਜਾ ਸਕਦਾ, ਔਰ ਹੋਰ ਅਨੇਕ ਪ੍ਰਕਾਰ ਦੇ ਅੱਗ ਦੇ ਨਾਲ ਕਾਰਜ ਸਵਾਰੇ ਜਾ ਸਕਦੇ ਆ। ਪਰ ਨਿਰਾ ਅੱਗ ਕਹੀ ਜਾਵੇ, ਉਸ ਅੱਗ ਅਤੇ ਅੱਗ ਕਹਿਣ ਦੇ ਨਾਲ ਉਹਦਾ ਸੀਤ ਉਹਦਾ ਪਾਲਾ ਦੂਰ ਨਹੀਂ ਹੋ ਸਕਦਾ। ਦੋ ਉਦਾਹਰਣਾਂ ਪਹਿਲੀਆਂ ਦਿੱਤੀਆਂ। ਕਹਿੰਦੇ ਖੰਡ ਖੰਡ ਕਹੇ ਜੇ ਬਹਾਨਾ ਸਵਾਦ ਮਿੱਠੋ ਆਵੈ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ। ਔਰ ਤੀਸਰੀ ਉਦਾਹਰਣ ਦਿੱਤੀ ਹੈ, ਕੋਈ ਮਨੁੱਖ ਬਿਮਾਰ ਹੈ, ਉਹ ਆਂਢ ਗੁਆਂਢ ਨੂੰ ਪੁੱਛਦਾ ਹੈ ਕਿ ਮੈਨੂੰ ਆਹ ਬਿਮਾਰੀ ਹੈ, ਕਿਹੜਾ ਵਿਆਧ ਚੰਗਾ ਹੈ। ਉਹ ਦੱਸ ਦਿੰਦਾ ਹੈ ਕਿ ਆਹ ਫਲਾਨਾ ਡਾਕਟਰ ਉਹਦੇ ਹੱਥ ਵਿੱਚ ਜਬੜੀ ਛਪਾ ਆ, ਬੜਾ ਸਿਆਣਾ ਆ, ਉਹ ਡਾਕਟਰ ਦਾ ਗਿਆਨ ਵੀ ਪ੍ਰਾਪਤ ਕਰ ਲਿਆ, ਉਹਦਾ ਨਾਂ ਉੱਥੇ ਵੀ ਪਤਾ ਕਰ ਲਿਆ, ਡਾਕਟਰ ਦੇ ਕੋਲ ਵੱਲ ਚਲਾ ਗਿਆ, ਉਸ ਨੇ ਡਾਇਗਨੋਸ ਵੀ ਕਰ ਲਿਆ, ਉਸ ਨੇ ਦਵਾਈ ਵੀ ਦੇ ਦਿੱਤੀ ਹੈ। ਪਰ ਉਹ ਮਨੁੱਖ ਜਿਸ ਨੇ ਗਿਆਨ ਵੀ ਪ੍ਰਾਪਤ ਕਰ ਲਿਆ, ਡਾਕਟਰ ਦੇ ਕੋਲ ਵੀ ਚਲਾ ਗਿਆ, ਦਵਾਈ ਵੀ ਲੈ ਆਇਆ, ਅਤੇ ਉਹ ਨਾ ਤਾਂ ਦਵਾਈ ਦਾ ਸੇਵਨ ਕਰਦਾ, ਨਾ ਪੱਥ ਪਰਹੇਜ਼ ਰੱਖਦਾ,
ਨਿਹਰਾ ਬੈਦ ਬੈਦ ਕਹਿਣ ਦੇ ਨਾਲ ਕਦਾ ਕਦੀ ਉਹਦਾ ਰੂਪ ਨਹੀਂ ਦੂਰ ਹੋ ਸਕਦਾ। ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬ ਨਾ ਬਿਲਾਸ ਹੈ। ਦਰਬ ਮਾਇਆ ਨੂੰ ਕਹਿੰਦੇ ਆ। ਮਾਇਆ ਦਾ ਗਿਆਨ ਕੋਈ ਪ੍ਰਾਪਤ ਕਰ ਲਵੇ ਕਿ ਮਨੁੱਖ ਦੇ ਕੋਲ ਮਾਇਆ ਹੋਵੇ, ਚੰਗਾ ਕੱਪੜਾ ਖਰੀਦ ਸਕਦਾ, ਚੰਗਾ ਭੋਜਨ ਪ੍ਰਾਪਤ ਕਰ ਸਕਦਾ, ਚੰਗਾ ਸੋਹਣਾ ਮਕਾਨ ਲੈ ਸਕਦਾ, ਚੰਗੀ ਸੋਹਣੀ ਗੱਡੀ ਲੈ ਸਕਦਾ, ਪਰ ਮਿਹਨਤ ਭੋਰਾ ਜੇ ਨਾ ਕਰੇ, ਮਾਇਆ ਪ੍ਰਾਪਤ ਨਾ ਕਰੇ, ਉਹਨੂੰ ਮਾਇਆ ਮਾਇਆ ਕਹਿਣ ਦੇ ਨਾਲ, ਮਾਇਆ ਦਾ ਗਿਆਨ ਪ੍ਰਾਪਤ ਕਰ ਲੈਣ ਦੇ ਨਾਲ ਮਾਇਆ ਦੁਆਰਾ ਜੋ ਸੁੱਖ ਆਰਾਮ ਮਿਲਦੇ ਆ ਉਹ ਕਦਾਚਿਤ ਵੀ ਪ੍ਰਾਪਤ ਨਹੀਂ ਹੋ ਸਕਦੇ। ਚਾਰ ਉਦਾਹਰਣਾਂ ਦਿੱਤੀਆਂ, ਪੰਜਵੀਂ ਉਦਾਹਰਣ ਦਿੱਤੀ ਹੈ। ਮਨੁੱਖ ਨੂੰ ਗਿਆਨ ਹੈ ਕਿ ਚੰਦਨ ਦੇ ਵਿੱਚ ਸੁਗੰਧੀ ਹੈ, ਔਰ ਇਹ ਸੁਗੰਧੀ ਨੂੰ ਜਿਉਂ ਆਪਾਂ ਰਗੜਦੇ ਹਾਂ ਉਹਦੇ ਵਿੱਚੋਂ ਸੁਗੰਧੀ ਨਿਕਲਦੀ ਹੈ। ਬੜੀ ਸੁੰਦਰ ਵਾਸ਼ਨਾ ਹੈ, ਸਭ ਤੋਂ ਉੱਤਮ ਵਾਸ਼ਨਾ ਹੈ, ਮਨ ਨੂੰ ਬੜੀ ਚੰਗੀ ਲੱਗਦੀ ਹੈ, ਪਰ ਉਹ ਨਿਰਾ ਚੰਦਨ ਦਾ ਗਿਆਨ ਲੋਕਾਂ ਨੂੰ ਵੀ ਦੇਈ ਜਾਂਦਾ, ਆਪ ਵੀ ਕਹੀ ਜਾਂਦਾ ਚੰਦਨ ਦੇ ਵਿੱਚ ਬੜੀ ਵਾਸ਼ਨਾ ਹੈ, ਬੜੀ ਸੁਗੰਧੀ ਹੈ। ਲਾਗੇ ਮਾਤਰ ਕੋਈ ਬੈਠਾ ਉਹਨੂੰ ਵੀ ਕਹਿੰਦਾ ਭਾਈ ਚੰਦਨ ਦੀ ਖੁਸ਼ਬੂ ਸਭ ਤੋਂ ਵਧੀਆ, ਪਰ ਨਿਹਰਾ ਚੰਦਨ ਕਹਿਣ ਦੇ ਨਾਲ ਉਹਨੂੰ ਸੁਗੰਧੀ ਪ੍ਰਾਪਤ ਨਹੀਂ ਹੋ ਸਕਦੀ। ਇੱਕ ਛੇਵੀਂ ਉਦਾਹਰਣ ਦਿੱਤੀ ਹੈ, ਕੋਈ ਮਨੁੱਖ ਬੰਦ ਕਮਰੇ ਵਿੱਚ ਬੈਠਾ, ਬਾਹਰ ਜ ਸੂਰਜ ਨਿਕਲਿਆ ਜਾਂ ਸ਼ਾਮ ਦਾ ਸਮਾਂ, ਚੰਦਰਮਾ ਦੀ ਚਾਨਣੀ ਹੈ, ਚੰਦ ਦਾ ਗਿਆਨ ਹੈ ਕਿ ਚੰਦ ਤੋਂ ਕਿਰਨਾਂ ਝੜਦੀਆਂ, ਕਿਰਨਾਂ ਨਿਕਲਦੀਆਂ ਜਦੋਂ ਚੰਦਰਮਾ ਦੀ ਚਾਨਣੀ ਵਿੱਚ ਆਪਾਂ ਬਹਿੰਦੇ ਹਾਂ, ਬੜੀ ਸਰੀਰ ਨੂੰ ਸ਼ਾਂਤੀ ਮਿਲਦੀ ਹੈ, ਮਨ ਨੂੰ ਬੜਾ ਲੁਭਾਏਮਾਨ ਹੁੰਦਾ ਹੈ, ਔਰ ਚੰਦਰਮਾ ਤੋਂ ਚਾਨਣ ਵੀ ਮਿਲਦਾ, ਪਰ ਹਨੇਰ ਕੋਠੜੀ ਵਿੱਚੋਂ ਬਾਹਰ ਨਿਕਲਣ ਨੂੰ ਤਿਆਰ ਨਹੀਂ ਗਾ। ਐਸਾ ਮਨੁੱਖ ਚੰਦਰਮਾ ਦਾ ਨਾ ਤਾਂ ਪ੍ਰਕਾਸ਼ ਪ੍ਰਾਪਤ ਕਰ ਸਕਦਾ, ਨਾ ਚੰਦਰਮਾ ਦੀਆਂ ਕਿਰਨਾਂ ਦਾ ਆਨੰਦ ਮਾਣ ਸਕਦਾ। ਔਰ ਫਰਮਾਨ ਕੀਤਾ ਭਾਈ ਗੁਰਦਾਸ ਜੀ ਨੇ, ਕਹਿੰਦੇ ਚੰਦਨ ਚੰਦਨ ਕਹੇ ਪ੍ਰਗਟੇ ਨਾ ਸੁਭਾਸ ਵਾਸ, ਚੰਦ ਚੰਦ ਕਹੇ ਨਾ ਉਜਿਆਰੋ ਪ੍ਰਕਾਸ਼ ਹੈ। ਅਖੀਰ ਵਿੱਚ ਸਾਡੇ ਕੰਮ ਦੀ ਗੱਲ ਕਹਿਣਾ ਕੀਤੀ ਆ, ਕਹਿੰਦੇ ਤੈਸੇ ਇਸੇ ਪ੍ਰਕਾਰ ਜਿਹੜਾ ਪਹਿਲੀਆਂ ਉਦਾਹਰਣਾਂ ਦਿੱਤੀਆਂ ਸੀ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਿਤ ਆਕਾਸ਼। ਭਾਨ ਸੂਰਜ ਨੂੰ ਕਹਿੰਦੇ ਆ, ਕਹਿੰਦੇ ਜਿੱਥੋਂ ਸੂਰਜ ਚੜ੍ਹਦਾ ਜਿੱਥੇ ਜਾ ਕੇ

ਕਹੀਏ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਕਹਿ ਦਾ ਭਾਵ ਘੁੱਟ ਕੇ ਭਰੋਸੇ ਨਾਲ ਪੜ੍ਹ ਕੇ ਗੁਰ ਕਹਿ ਸਾਕਾਰ ਕਮਾਵ ਦਾ ਜਗਿਆਸੂ ਜਿੰਨਾ ਚਿਰ ਧਾਰਨੀ ਨਹੀਂ ਬਣਦਾ ਉਨ੍ਹਾਂ ਚਿਰ ਪਰਮਾਤਮਾ ਦੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਾਂ ਤੇ ਇੱਕ ਤਾਂ ਹੈ ਗਿਆਨ, ਇੱਕ ਹੈ ਕਰਨੀ। ਔਰ ਗਿਆਨ ਆਪਾਂ ਗੁਰੂ ਤੋਂ ਪ੍ਰਾਪਤ ਕਰਨਾ, ਫਿਰ ਕਰਨਾ ਆਪਾਂ ਉਸ ਗਿਆਨ ਉੱਤੇ ਚੱਲਣਾ ਹੈ। ਇਸ ਕਰਕੇ ਹੀ ਸਤਿਗੁਰਾਂ ਨੇ ਸਾਨੂੰ ਪ੍ਰੇਰਨਾ ਦਿੱਤੀ ਆ। ਨਾਮ ਦੀ ਮਹਾਨਤਾ ਤਾਂ ਬਹੁਤ ਹੈ, ਪਰ ਜੇ ਨਾਮ ਜਪੇਗਾ ਤਾਂ ਤੈਨੂੰ ਫਾਇਦਾ ਹੋਵੇਗਾ। ਉੱਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁੱਖ ਭੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਦਰੀ ਚਿੰਦ, ਤੇਰੇ ਸਾਰੇ ਚਿੰਤਾ ਝੋਰੇ ਖਤਮ ਹੋ ਜਾਣਗੇ। ਪੜ੍ਹਦੇ ਆਪਾਂ ਹੈ ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਜਿੱਥੇ ਤੇਰਾ ਨਿਸਤਾਰਾ ਪਾਰ ਉਤਾਰਾ ਹੋ ਜਾਵੇਗਾ ਉੱਥੇ ਤੇਰੇ ਸੰਗੀ ਸਾਥੀ ਪਰਿਵਾਰ ਦੇ ਜੀਵ ਵੀ ਤਰ ਜਾਣਗੇ, ਪਰ ਤਾਂ ਤਰਨਗੇ ਧਿਆਈ ਜੇ ਆਪਾਂ ਪਰਮਾਤਮਾ ਦੇ ਨਾਮ ਨੂੰ ਧਿਆਵਾਂਗੇ, ਪਰਮਾਤਮਾ ਦੇ ਨਾਮ ਦਾ ਚਿੰਤਨ ਕਰਾਂਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ ਦੇ ਧਾਰਨੀ ਬਣਾਂਗੇ। ਇੱਕ ਬੜੀ ਸੁੰਦਰ ਗਾਥਾ ਭਗਤ ਮਾਲ ਵਿੱਚ ਲਿਖਣਾ ਕੀਤੀ ਆ, ਔਰ ਬੰਗਾਲ ਦੇਸ਼ 'ਤੇ ਰਹਿਣ ਵਾਲਾ, ਉਹਦਾ ਨਾਮ ਮਲੂਕ ਦਾਸ ਲਿਖਣਾ ਗੀਤ ਹੈ। 90 ਸਾਲ ਦੀ ਉਮਰ ਹੈ ਔਰ ਬਹੁਤ ਸ਼ਾਂਤ ਸੁਭਾਅ ਹੈ, ਕੋਲ ਬੈਠਿਆਂ ਸ਼ਾਂਤੀ ਮਿਲਦੀ ਹੈ, ਬੜਾ ਪਰਮਾਤਮਾ ਦਾ ਭਗਤ ਹੈ, ਪਰਮਾਤਮਾ ਦਾ ਚਿੰਤਨ ਕਰਦਾ। ਔਰ ਇੱਕ ਦਿਨ ਜੋ ਉਹਨਾਂ ਦੇ ਸ਼ਰਧਾਲੂ ਸਨ ਉਹਨਾਂ ਨੇ ਪੁੱਛ ਲਿਆ ਕਿ ਮਹਾਰਾਜ ਤੁਹਾਡੇ ਕੋਲ ਬੈਠਣ ਦੇ ਨਾਲ ਸ਼ਾਂਤੀ ਮਿਲਦੀ ਹੈ। ਹੁਣ ਵੀ ਆਪਾਂ ਦੇਖਦੇ ਹਾਂ ਜਦੋਂ ਆਪਾਂ ਕਿਸੇ ਪਹਾੜ ਉੱਤੇ ਜਾਂਦੇ ਹਾਂ, ਪਹਾੜ ਕੋਲ ਜਾ ਕੇ ਸ਼ਾਂਤੀ ਨਹੀਂ ਮੰਗਣੀ ਪੈਂਦੀ। ਜੇ ਉੱਥੇ ਬਰਫੀਲਾ ਠੰਡਾ ਪਹਾੜ ਹੈ ਤਾਂ ਆਪਣੇ ਆਪ ਉੱਥੇ ਜਾ ਕੇ ਠੰਡਕ ਮਿਲਦੀ ਹੈ। ਇੱਕ ਫੁੱਲ ਦੀ ਆਪਾਂ ਉਦਾਹਰਣ ਲੈ ਲਈਏ, ਜੇ ਅਸਲੀ ਫੁੱਲ ਹੈ, ਗੁਲਾਬ ਦਾ ਆ, ਗੇਂਦੇ ਦਾ ਹੈ, ਕਲੀ ਦਾ ਹੈ, ਉਸ ਫੁੱਲ ਦੇ ਕੋਲ ਜਾ ਕੇ ਮੰਗਣੀ ਨਹੀਂ ਪੈਂਦੀ ਕਿ ਹੇ ਫੁੱਲ ਮੈਨੂੰ ਸੁਗੰਧੀ ਦੇ। ਨਹੀਂ, ਜੇ ਅਸਲੀ ਫੁੱਲ ਹੈ ਉਹਦੇ ਕੋਲ ਬੈਠਣ ਦੇ ਨਾਲ ਆਪਣੇ ਆਪ ਸੁਗੰਧੀ ਮਿਲਦੀ ਆ। ਇਸੇ ਪ੍ਰਕਾਰ ਜੋ ਪਰਮਾਤਮਾ ਦੇ ਪਿਆਰੇ ਆ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ ਆ, ਉਹਨਾਂ ਦੀ ਸੰਗਤ ਕਰਨ ਦੇ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਆ। ਵਿਚਾਰ ਕਰਦਿਆਂ ਇੱਕ ਛੋਟੀ ਜਿਹੀ ਸਾਖੀ ਭਾਈ ਗੁਰਦਾਸ ਜੀ ਦੇ ਜੀਵਨ ਦੀ ਆ ਗਈ। ਭਾਈ ਗੁਰਦਾਸ ਜੀ ਇੱਕ ਨਗਰ ਤੋਂ ਦੂਜੇ ਨਗਰ ਵਿੱਚ ਨੂੰ ਜਾ ਰਹੇ ਸਨ। ਗੁਰੂ ਕੇ ਸਿੱਖਾਂ ਨੇ ਪਛਾਣ ਲਿਆ ਇਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਜਾ ਰਹੇ ਆ। ਅੱਗੋਂ ਜਾ ਕੇ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਸਤ ਕਰਤਾਰ ਦਾ ਵਾਅਦਾ ਦਿੱਤਾ। ਭਾਈ ਸਾਹਿਬ ਜੀ ਨੇ ਵੀ ਉਹਨਾਂ ਦਾ ਉੱਤਰ ਦੇਣਾ ਕੀਤਾ। ਕਹਿਣ ਲੱਗੇ ਭਾਈ ਸਾਹਿਬ ਅਸੀਂ ਤੁਹਾਨੂੰ ਪਛਾਣ ਲਿਆ। ਕਹਿਣ ਲੱਗੇ ਬਹੁਤ ਚੰਗੀ ਗੱਲ ਹੈ, ਤੁਸੀਂ ਵੀ ਗੁਰੂ ਕੇ ਸਿੱਖ ਹੈ। ਮੈਂ ਵੀ ਤੁਹਾਨੂੰ ਜਾਣਨਾ ਉਹ ਤੋਂ ਨਹੀਂ ਜਾਣਦਾ, ਪਰ ਉਂਝ ਗੁਰੂ ਕੇ ਨਾਤੇ ਮੈਂ ਤੁਹਾਨੂੰ ਜਾਣ ਲਿਆ, ਪਛਾਣ ਲਿਆ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਫਿਰ ਗੁਰਸਿੱਖ ਕਹਿਣ ਲੱਗੇ ਮਹਾਰਾਜ ਸਾਡੀ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਹੈ। ਕਹਿਣ ਲੱਗੇ ਕੀ ਹੁਕਮ ਹੈ? ਉਹ ਗੁਰਸਿੱਖ ਕਹਿਣ ਲੱਗੇ ਤੁਸੀਂ ਇੰਝ ਕਰੋ, ਸਾਡੇ ਗ੍ਰਹਿ ਸਾਡੇ ਇਸ ਨਗਰ ਦੇ ਵਿੱਚ ਰਹਿ ਕੇ 2-4 ਦਿਨ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਤਾਂ ਜੋ ਸਾਡੇ ਮਨਾਂ ਨੂੰ ਵੀ ਸ਼ਾਂਤੀ ਮਿਲੇ ਔਰ ਅਸੀਂ ਵੀ ਗੁਰੂ ਤਰ ਸਾਹਿਬ ਮਾਰਗ ਦੇ ਧਾਰਨੀ ਬਣ ਜਾਈਏ। ਭਾਈ ਸਾਹਿਬ ਭਾਈ ਗੁਰਦਾਸ ਜੀ ਖਲੋ ਗਏ। ਕਹਿਣ ਲੱਗੇ ਭਲਿਓ, ਜੇ ਮੇਰੇ ਕੋਲ ਖੜ੍ਹੇ ਹੋਣ ਦੇ ਨਾਲ, ਮੇਰੇ ਕੋਲ ਬੈਠਣ ਦੇ ਨਾਲ ਤੁਹਾਨੂੰ ਸ਼ਾਂਤੀ ਨਹੀਂ ਮਿਲੀ, ਫਿਰ ਮੇਰੇ ਕਥਾ ਕਰਨ ਦੇ ਨਾਲ ਵੀ ਤੁਹਾਨੂੰ ਸ਼ਾਂਤੀ ਨਹੀਂ ਮਿਲਣੀ। ਕਿਉਂਕਿ ਗੁਰਸਿੱਖ ਦਾ ਜੀਵਨ ਹੀ ਐਸਾ ਹੈ, ਜਿੱਥੇ ਵੀ ਜਾਂਦਾ ਉਹਦੀ ਸ਼ੋਅ ਦੇ ਨਾਲ ਕਹਿਣਾ ਨਹੀਂ ਪੈਂਦਾ, ਬਸ ਉਹਦੇ ਅੰਦਰੋਂ ਐਸੀਆਂ ਰੇਵਜ਼, ਐਸੀਆਂ ਛਾਵਾਂ ਨਿਕਲਦੀਆਂ ਅਤੇ ਉਹ ਆਪਣੇ ਆਪ ਗੁਰੂ ਕਾ ਸਿੱਖ ਸਿੱਖੀ ਮਾਰਗ ਦਾ ਧਾਰਨੀ ਬਣ ਜਾਂਦਾ। ਮਲੂਕ ਦਾਸ ਨੂੰ ਪੁੱਛਣਾ ਕੀਤਾ, ਮਹਾਰਾਜ ਬੜੀ ਸ਼ਾਂਤੀ ਮਿਲਦੀ ਹੈ, ਔਰ ਤੁਹਾਡਾ ਗੁਰੂ ਕੌਣ ਹੈ? ਜਿਹੜਾ ਤੁਹਾਡਾ ਗੁਰੂ ਹੋਵੇਗਾ
ਉਹਦੇ ਕੋਲ ਇਸ ਤੋਂ ਵੀ ਜ਼ਿਆਦਾ ਸ਼ਾਂਤੀ ਅਤੇ ਸੁੱਖ ਪ੍ਰਾਪਤ ਹੁੰਦਾ ਹੋਵੇਗਾ, ਚੰਗੀਆਂ ਸਿੱਖਿਆਵਾਂ ਮਿਲਦੀਆਂ ਹੋਣਗੀਆਂ। ਤਾਂ ਤੇ ਮਲੂਕ ਦਾਸ ਚੁੱਪ ਕਰ ਗਿਆ। ਕਹਿਣ ਲੱਗਾ, ਸੱਚ ਪੁੱਛਦੇ ਹੋ? ਕਹਿੰਦੇ, ਹਾਂ ਮਹਾਰਾਜ, ਤੁਸੀਂ ਕਿਹੜਾ ਝੂਠ ਬੋਲਣਾ? ਕਹਿਣ ਲੱਗੇ, ਜੇ ਸੱਚ ਪੁੱਛਦੇ ਹੋ ਤਾਂ ਮੇਰਾ ਗੁਰੂ ਜਿਹੜਾ ਇੱਕ 6 ਸਾਲ ਦਾ ਬੱਚਾ, ਉਹ ਬੜੇ ਹੈਰਾਨ ਆ। ਕਹਿਣ ਲੱਗੇ, ਮਹਾਰਾਜ ਸਾਨੂੰ ਮਖੌਲ ਨਾ ਕਰੋ, ਸਹੀ ਸਹੀ ਦੱਸੋ ਤੁਹਾਡਾ ਗੁਰੂ ਕੌਣ ਆ ਅਤੇ ਕਿੱਥੇ ਰਹਿੰਦਾ? ਕਹਿੰਦਾ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੇਰਾ ਗੁਰੂ ਜਿਹੜਾ ਇੱਕ 6 ਸਾਲ ਦਾ ਬੱਚਾ ਆ, ਮੈਂ ਝੂਠ ਨਹੀਂ ਬੋਲਦਾ, ਨਾ ਮੈਂ ਬੋਲਿਆ ਆ, ਅਸਲੀਅਤ ਇਹੀ ਆ। ਕਹਿਣ ਲੱਗੇ, ਮਹਾਰਾਜ ਸਾਡੇ ਮਨ ਵਿੱਚ ਭਰਮ ਹੈ, ਫਿਰ ਦੂਰ ਕਰੋ। ਕਹਿੰਦੇ, ਮੈਨੂੰ ਬਹੁਤ ਵੱਡਾ ਇਲਮ ਦਾ ਗਿਆਨ ਸੀ, ਮੈਂ ਜਿੱਥੇ ਵੀ ਚੋਂ ਬੰਦਿਆਂ ਵਿੱਚ ਬਹਿੰਦਾ ਸਾਂ, ਸਾਰਿਆਂ ਨੂੰ ਚਰਚਾ ਕਰਕੇ ਹਰਾ ਦਿੰਦਾ ਸਾਂ। ਇੱਕ ਗੱਲ ਤੋਂ ਦੂਜੀ ਪੁੱਛਣੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਮੈਨੂੰ ਪਰਮਾਤਮਾ ਨੇ ਇੰਨਾ ਗਿਆਨ ਦਿੱਤਾ ਸੀ, ਮੈਂ ਗਿਆਨ ਦੇ ਨਾਲ ਪਰਾਜਿਤ ਕਰ ਦਿੰਦਾ ਸੀ, ਔਰ ਮੇਰੇ ਗਿਆਨ ਦੇ ਅੱਗੇ ਕੋਈ ਵੀ ਟਿਕਦਾ ਨਹੀਂ ਸੀ। ਤਾਂ ਤਾਂ ਮੇਰੀ ਉਮਰ ਬਤੇੜੀ ਹੋ ਗਈ, 45-46 ਸਾਲ ਦੀ ਉਮਰ ਹੋ ਗਈ। ਇੱਕ ਦਿਨ ਮੈਂ ਤੁਰਿਆ ਜਾ ਰਿਹਾ ਸਾਂ, ਗਰਮੀਆਂ ਦੇ ਦਿਨ ਸਨ, ਮੈਨੂੰ ਕੋਈ ਵਿਚਾਰ ਕਰਨ ਵਾਲਾ ਰਸਤੇ ਵਿੱਚ ਮਿਲਿਆ ਨਹੀਂ। ਮਨ ਵਿੱਚ ਵਿਚਾਰ ਆਏ, ਕਿਉਂਕਿ ਜਿੰਨਾ ਚਿਰ ਮੈਂ 2-4 ਸਫਾਂ ਵਿੱਚ ਬੈਠ ਕੇ ਚਰਚਾ ਨਹੀਂ ਸੀ ਕਰਦਾ, ਮੇਰੇ ਮਨ ਦੀ ਸੰਤੁਸ਼ਟਤਾ ਨਹੀਂ ਸੀ ਹੁੰਦੀ ਕਿ ਅੱਜ ਮੈਂ ਕੁਛ ਨਹੀਂ ਕੀਤਾ। ਜਦੋਂ ਮੈਂ ਸ਼ਾਮ ਦਾ ਸਮਾਂ ਸੀ, ਤੁਰਿਆ ਜਾ ਰਿਹਾ ਸਾਂ, ਇੱਕ 6 ਸਾਲ ਦਾ ਬੱਚਾ ਪਿੰਡ ਦੇ ਵਿੱਚੋਂ ਥਾਲੀ ਵਿੱਚ, ਜਿਹਨੂੰ ਚਿਰਾਗ ਆਪਾਂ ਕਹਿੰਦੇ, ਦੀਵਾ ਬਾਲ ਕੇ ਤੁਰਿਆ ਆ ਰਿਹਾ ਸੀ। ਮੈਂ ਕਿਹਾ, ਚਲੋ ਅੱਜ ਕੋਈ ਮਨੁੱਖ ਨਹੀਂ ਮਿਲੇ, ਕੋਈ ਸਾਥ ਨਹੀਂ ਮਿਲੀ, ਕਿਸੇ ਸੰਗਤ ਵਿੱਚ ਬਹਿਸ ਬਵਾਸਾ ਕਰਨ ਦਾ ਸਮਾਂ ਨਹੀਂ ਮਿਲਿਆ, ਚਲੋ 5-10 ਮਿੰਟ ਆਪਾਂ ਬੱਚੇ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਜਦੋਂ ਪਗਡੰਡੀ ਵਿੱਚ ਦੀ ਤੁਰਿਆ ਆ ਰਿਹਾ ਸੀ, ਕਹਿੰਦੇ ਮੈਂ ਉਸ ਦੇ ਅੱਗੇ ਖੜ੍ਹਾ ਹੋ ਗਿਆ ਔਰ ਉਸ ਨੂੰ ਸਵਾਲ ਕੀਤਾ, ਬੱਚੇ ਕਿੱਧਰ ਚੱਲਿਆ? ਤਾਂ ਤਾਂ ਉਸ ਬੱਚੇ ਨੇ ਉੱਤਰ ਦੇਣਾ ਕੀਤਾ, ਕਹਿੰਦੇ ਮੇਰੀ ਮਾਤਾ ਨੇ ਆ ਮੈਨੂੰ ਦੀਵਾ ਜਗਾ ਕੇ, ਜਿਹਨੂੰ ਚਿਰਾਗ ਕਹਿੰਦੇ ਆ, ਇਹ ਦੇਣਾ ਕੀਤਾ। ਉਹ ਸਾਹਮਣੇ ਮਜ਼ਾਰ ਹੈ, ਮੈਨੂੰ ਹੁਕਮ ਕੀਤਾ ਮਾਤਾ ਨੇ, ਉਸ ਮਜ਼ਾਰ ਦੇ ਉੱਤੇ ਮੈਂ ਇਹ ਦੀਵਾ ਚੜ੍ਹਾ ਕੇ ਆਉਣਾ। ਤਾਂ ਤਾਂ ਮੈਂ ਉਹਨੂੰ ਸਵਾਲ ਕੀਤਾ, ਕਹਿੰਦੇ ਪੁੱਤਰ ਤੈਨੂੰ ਪਤਾ ਆ ਦੀਵਾ ਕਿਵੇਂ ਬਣਦਾ? ਤਾਂ ਤਾਂ ਉਹ ਬੱਚਾ 6 ਸਾਲ ਦਾ ਕਹਿਣ ਲੱਗਾ, ਬਾਪੂ ਉਮਰ ਮੇਰੀ ਛੋਟੀ ਆ, ਮੈਨੂੰ ਅਜੇ ਤੱਕ ਕੋਈ ਗਿਆਨ ਨਹੀਂ ਦੀਵਾ ਕਿਵੇਂ ਬਲਦਾ। ਕਹਿੰਦੇ ਮੈਂ ਜਿਉਂ ਆਪਣੀ ਕਥਾ ਕਹਾਣੀ ਸ਼ੁਰੂ ਕੀਤੀ, ਕਹਿੰਦੇ ਮਿੱਟੀ ਤੋਂ ਬਣਦਾ, ਘੁਮਿਆਰ ਚ ਇੱਕ ਨਹੀਂ ਮਿੱਟੀ ਪੱਟ ਕੇ ਲਿਆਉਂਦਾ, ਰਾਤ ਨੂੰ ਭੇਂ ਦਿੰਦਾ, ਦਿਨੇ ਫਿਰ ਚੰਗੀ ਤਰ੍ਹਾਂ ਗੁੰਨਦਾ, ਚੰਗੀ ਤਰ੍ਹਾਂ ਗੁੰਨਣ ਤੋਂ ਉਪਰੰਤ ਫਿਰ ਚਾਕੂ 'ਤੇ ਰੱਖਦਾ, ਉਹਦੇ ਨਾਲ ਜਿੱਥੇ ਹੋਰ ਅਨੇਕ ਪ੍ਰਕਾਰ ਦੇ ਭਾਂਡੇ ਬਰਤਨ ਬਣਾਉਂਦਾ, ਉੱਥੇ ਦੀਵੇ ਬਣਾਉਂਦਾ। ਦੀਵਾ ਫਿਰ ਕੱਚਾ ਹੁੰਦਾ, ਕੱਚੇ ਨੂੰ ਆਵੇ ਵਿੱਚ ਪਾ ਕੇ ਪਕਾਉਂਦਾ ਅਤੇ ਫਿਰ ਦੀਵਾ ਬਣਦਾ। ਤਾਂ ਤਾਂ ਉਹ ਬੱਚੇ ਨੇ ਕਹਿਣਾ ਕੀਤਾ, ਬਾਪੂ ਜੀ ਤੁਹਾਡਾ ਧੰਨਵਾਦ ਹੈ, ਤੁਸੀਂ ਮੈਨੂੰ ਦੀਵਾ ਬਣਨ ਦੀ ਯੋਗ ਦੱਸ ਦੀਵਾ ਬਣਾਉਣ ਦੀ ਯੋਗਤ ਦੱਸ ਦਿੱਤੀ ਆ, ਪਰ ਮੈਨੂੰ ਤਾਂ ਅਜੇ ਤੱਕ ਛੋਟੀ ਉਮਰ ਹੈ, ਮੈਂ ਤਾਂ ਮਾਤਾ ਦਾ ਹੁਕਮ ਮੰਨਣ ਵਾਸਤੇ ਚੱਲਿਆ। ਕਹਿਣ ਲੱਗੇ, ਇੱਕ ਹੋਰ ਗੱਲ ਦੱਸ। ਕਹਿੰਦੇ ਆਹ ਜੋ ਵਿੱਚ ਤੇਲ ਪਿਆ ਹੈ, ਤੈਨੂੰ ਪਤਾ ਇਹ ਤੇਲ ਕਿਵੇਂ ਬਣਦਾ? ਦੂਜੀ ਵਾਰੀ ਉਹ ਬੱਚੇ ਨੇ ਥੋੜ੍ਹਾ ਜਿਹਾ ਖਿੱਚ ਕੇ ਕਹਿਣਾ ਕੀਤਾ, ਕਹਿੰਦੇ ਬਾਪੂ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ, ਮੇਰੀ ਉਮਰ ਅਜੇ ਤਾਈਂ 6 ਸਾਲ ਦੀ ਆ, ਕੋਈ ਨਹੀਂ ਮੈਨੂੰ ਪਤਾ ਤੇਲ ਕਿਵੇਂ ਬਣਦਾ। ਤਾਂ ਤਾਂ ਕਹਿੰਦੇ ਮੈਂ ਫਿਰ ਆਪਣਾ ਮਨ ਹੌਲਾ ਕਰਨ ਵਾਸਤੇ ਉਹਨੂੰ ਦੱਸਣਾ ਕੀਤਾ ਕਿ ਤੇਲ ਜਿਹੜਾ ਸਰ੍ਹੋਂ ਤੋਂ ਬਣਦਾ, ਤਾਰੇ ਮੀਰੇ ਤੋਂ ਬਣਦਾ, ਨਾਰੀਅਲ ਤੋਂ ਬਣਦਾ, ਔਰ ਹੋਰ ਬੜੇਵੇਂ ਆ ਉਹਨਾਂ ਤੋਂ ਬਣਦਾ, ਅਨੇਕ ਪ੍ਰਕਾਰ ਦੀਆਂ ਚੀਜ਼ਾਂ ਵਿੱਚੋਂ ਤੇਲ ਨਿਕਲਦਾ, ਤੇਲ ਜਿਹੜਾ ਇਹ ਖਾਣ ਦੇ ਕੰਮ ਵੀ ਆਉਂਦਾ, ਔਰ ਇਸੇ ਪ੍ਰਕਾਰ ਆ ਜੋ ਤੂੰ ਦੀਵੇ ਵਿੱਚ ਪਾਇਆ ਇਹ ਚਾਨਣ ਕਰਨ ਦੇ ਕੰਮ ਵੀ ਆਉਂਦਾ। ਕਹਿੰਦੇ ਧੰਨਵਾਦ ਤੇਰਾ ਬਾਪੂ ਜੀ, ਤੂੰ ਇਹ ਦੱਸ ਦਿੱਤਾ। ਕਹਿੰਦੇ ਇੱਕ ਸਵਾਲ ਮੇਰਾ ਹੋਰ ਤੇਰਾ ਰਹਿ ਗਿਆ, ਉਹ ਤਾਂ ਉੱਤਰ ਦੇ ਦੇ। ਕਹਿੰਦੇ ਆਹ ਜਿਹੜੀ ਬੱਤੀ ਆ, ਇਹ ਬੱਤੀ ਕਿਵੇਂ ਬਣਦੀ ਆ, ਇਹ ਦੱਸ। ਉਸ ਬੱਚੇ ਨੇ ਫਿਰ ਉਹੀ ਉੱਤਰ ਦੇਣਾ ਕੀਤਾ ਕਿ ਬਾਪੂ ਜੀ ਮੈਨੂੰ ਨਹੀਂ ਪਤਾ ਬੱਤੀ ਕਿਵੇਂ ਬਣਦੀ ਆ, ਮੈਨੂੰ ਤਾਂ ਮਾਤਾ ਨੇ ਬਣਾ ਕੇ ਦੇ ਦਿੱਤਾ, ਮੈਨੂੰ ਹੁਕਮ ਕੀਤਾ ਕਿ ਮਜ਼ਾਰ ਉੱਤੇ ਚੜ੍ਹਾਇਆ,
ਮੈਂ ਉੱਥੇ ਚੜ੍ਹਾ ਕੇ ਵਾਪਸ ਮਾਤਾ ਦਾ ਹੁਕਮ ਮੰਨ ਕੇ ਚਲੇ ਜਾਣਾ, ਮੈਨੂੰ ਕੋਈ ਨਹੀਂ ਪਤਾ। ਕਹਿਣ ਲੱਗੇ ਤੈਨੂੰ ਮੈਂ ਦੱਸਦਾ। ਕਹਿੰਦੇ ਜ਼ਿਮੀਂਦਾਰ ਖੇਤ ਵਾਹੁੰਦਾ, ਬੜੇਵੇਂ ਬੀਜਦਾ, ਉਹਦੇ ਤੋਂ ਕਪਾਹ ਦੇ ਬੂਟੇ ਉੱਗਦੇ ਆ, ਜਿਵੇਂ ਆਪਾਂ ਸਾਰਿਆਂ ਨੂੰ ਪਤਾ ਟਿੰਡੇ ਲੱਗਦੇ ਆ, ਟਿੰਡਿਆਂ ਵਿੱਚੋਂ ਫਿਰ ਫੁੱਲ ਨਿਕਲਦੇ ਆ ਔਰ ਕਪਾਹ ਦੀਆਂ ਬੂਟੀਆਂ ਚੁਗੀਆਂ ਜਾਂਦੀਆਂ, ਬੜੇ ਵੇਲਣੇ ਵਿੱਚ ਵੇਲੀਆਂ ਜਾਂਦੀਆਂ, ਉਹਦੇ ਨਾਲ ਜਿੱਥੇ ਰਜਾਈਆਂ ਤਲਾਈਆਂ ਬਣਦੀਆਂ, ਕੱਪੜੇ ਬਣਦੇ ਆ, ਉੱਥੇ ਉਸ ਨੂੰ ਵੱਟ ਕੇ ਤੇਲ ਵਿੱਚ ਇਹ ਬੱਤੀ ਪਾ ਕੇ ਬੱਤੀ ਬਣਦੀ ਆ, ਤੇਲ ਫਿਰ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਆ, ਜਿਵੇਂ ਤੂੰ ਦੇਖਦਾ। ਤਾਂ ਇਸ ਪ੍ਰਕਾਰ ਕਹਿਣ ਲੱਗੇ ਉਹ ਬੱਚਾ ਕਹਿੰਦਾ, ਬਾਪੂ ਮੈਨੂੰ ਹੋਰ ਸਵਾਲ ਨਾ ਪੁੱਛੀ, ਮੈਨੂੰ ਹਨੇਰਾ ਹੁੰਦਾ ਜਾਂਦਾ। ਔਰ ਕਹਿੰਦੇ ਨੇ ਇੱਕ ਸਵਾਲ ਦਾ ਮੈਨੂੰ ਉੱਤਰ ਦੇ ਹੋਰ, ਪਰ ਫਿਰ ਮੈਂ ਤੈਨੂੰ ਛੱਡ ਦੇਣਾ। ਕਹਿੰਦੇ ਇਹ ਦੱਸ ਵੀ ਆਹ ਜਿਹੜਾ ਚਾਨਣਾ ਆ, ਜਿਹੜੀ ਜੋਤ ਹੈ, ਇਹ ਕਿੱਥੋਂ ਆਈ ਆ, ਇਹ ਕਿੱਥੋਂ ਲਿਆਂਦੀ ਆ? ਉਹ ਬੱਚੇ ਨੇ ਕੀ ਕੀਤਾ, ਜ਼ੋਰ ਦੀ ਫੂਕ ਮਾਰੀ ਆ। ਫੂਕ ਮਾਰਨ ਤੋਂ ਉਪਰੰਤ ਜਦੋਂ ਬੁੱਝ ਗਈ ਆ, ਨਾਲ ਮੈਨੂੰ ਸੰਬੋਧਨ ਕਰਕੇ ਕਹਿਣ ਲੱਗਾ, ਬਾਬਾ ਗੱਲਾਂ ਤੈਨੂੰ ਬਹੁਤ ਆਉਂਦੀਆਂ, ਹੁਣ ਤੂੰ ਦੱਸ ਵੀ ਆ ਹੁਣ ਜੋਤ ਜਿਹੜੀ ਆ, ਪ੍ਰਕਾਸ਼ ਜਿਹੜਾ ਗਿਆ ਕਿੱਥੇ ਆ? ਤੂੰ ਪੁੱਛਦਾ ਇਹ ਜੋਤ ਆਈ ਕਿੱਥੋਂ ਆ, ਹੁਣ ਤੂੰ ਦੱਸ ਵੀ ਜੋਤ ਗਈ ਕਿੱਥੇ ਆ? ਨਾਲ ਉਹਨੇ ਕਹਿਣਾ ਕੀਤਾ, ਜੋਤ ਨਾ ਕਿਤਿਓਂ ਆਉਂਦੀ ਹੈ ਨਾ ਕਿਤੇ ਜਾਂਦੀ ਹੈ, ਜੋਤ ਕੇਵਲ ਅਤੇ ਕੇਵਲ ਪ੍ਰਗਟ ਹੁੰਦੀ ਆ। ਆਪਾਂ ਵੀ ਦੇਖਦੇ ਹਾਂ, ਇੱਥੇ ਦੀਵਾ ਪਿਆ ਹੋਵੇ, ਤੇਲ ਪਿਆ ਹੋਵੇ, ਬੱਤੀ ਵਿੱਚ ਪਈ ਹੋਵੇ, ਜਿੰਨਾ ਚਿਰ ਤੀਲੀ ਨਾਲ ਜਾਂ ਕਿਸੇ ਦੀਵੇ ਦੇ ਨਾਲ ਲਾ ਕੇ ਉਹਨੂੰ ਪ੍ਰਗਟ ਨਾ ਕੀਤਾ ਜਾਵੇ, ਤਾਂ ਫਿਰ ਉਹ ਪ੍ਰਗਟ ਨਹੀਂ ਹੁੰਦੀ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪ੍ਰਗਟ ਹੋ ਜਾਂਦੀ ਆ, ਤਦੋਂ ਉਹ ਫਿਰ ਅੰਧੇਰਾ ਵੀ ਚਲਾ ਜਾਂਦਾ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਆਪਾਂ ਦੇਖਦੇ ਹਾਂ, ਕੋਈ ਮਨੁੱਖ ਪੁੱਛੇ ਹਨੇਰਾ ਹੋਵੇ, ਬਲਬ ਜਗਾ ਦਿੱਤਾ ਜਾਵੇ, ਹਨੇਰਾ ਕਿੱਥੇ ਗਿਆ? ਤਾਂ ਤਾਂ ਇਸੇ ਪ੍ਰਕਾਰ ਨਾ ਕਿਤੇ ਹਨੇਰਾ ਆਉਂਦਾ ਨਾ ਕਿਤੇ ਜਾਂਦਾ, ਪਰ ਜਦੋਂ ਜੋਤ ਪ੍ਰਗਟ ਹੁੰਦੀ ਆ, ਚਾਨਣਾ ਹੁੰਦਾ, ਹਨੇਰਾ ਦੂਰ ਹੋ ਜਾਂਦਾ। ਇਸੇ ਪ੍ਰਕਾਰ ਸਤਿਗੁਰਾਂ ਨੇ ਬਾਣੀ ਅੰਦਰ ਫਰਮਾਨ ਕੀਤਾ, ਇਹ ਪਰਮੇਸ਼ਵਰੀ ਜੋਤ ਸਾਰੇ ਘਟਾਂ ਘਟਾਂ ਵਿੱਚ ਰਮੀ ਹੋਈ ਆ ਔਰ ਸਾਰੇ ਸੰਸਾਰ ਵਿੱਚ ਵੀ ਆ, ਸਭ ਜੀਵਾਂ ਜਨਤਾ ਵਿੱਚ ਵੀ ਆ, ਔਰ ਇਸ ਜੋਤ ਦੇ ਆਸਰੇ ਹੀ ਆਪਾਂ ਤੁਰ ਰਹੇ ਹਾਂ, ਇਸ ਜੋਤ ਦੇ ਆਸਰੇ ਆਪਾਂ ਸੁਣ ਰਹੇ ਹਾਂ, ਇਸ ਜੋਤ ਦੇ ਆਸਰੇ ਆਪਾਂ ਵੇਖ ਰਹੇ ਹਾਂ, ਸਾਰੀ ਕਿਰਿਆ ਇਸ ਜੋਤ ਦੇ ਆਸਰੇ ਹੀ ਚੱਲ ਰਹੀ ਹੈ। ਔਰ ਸਾਹਿਬਾਂ ਦਾ ਬਚਨ ਵੀ ਹੈ, ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਬਾਢ ਘਾਟ ਹੋਰਤ ਹੈ। ਔਰ ਇਸ ਜੋਤ ਨੂੰ ਆਪਾਂ ਪ੍ਰਗਟ ਕਰਨਾ, ਔਰ ਜੋਤ ਕਿਵੇਂ ਪ੍ਰਗਟ ਹੁੰਦੀ ਹੈ? ਗੁਰਸਾਖੀ ਜੋਤ ਪ੍ਰਗਟ ਹੋਈ, ਗੁਰੂ ਦੀ ਸਿੱਖਿਆ ਅਨੁਸਾਰ ਚੱਲਣ ਦੇ ਨਾਲ ਇਹ ਹਿਰਦੇ ਵਿੱਚੋਂ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਕਿਵੇਂ ਪ੍ਰਗਟ ਹੁੰਦੀ ਆ? ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਦਾਹਰਣਾਂ ਦੋ ਦਿੱਤੀਆਂ। ਕਹਿੰਦੇ ਜਿਸ ਤਰ੍ਹਾਂ ਲੱਕੜਾਂ ਹੁੰਦੀਆਂ, ਲੱਕੜਾਂ ਵਿੱਚ ਅੱਗ ਹੈ, ਸਿਆਲ ਦੇ ਦਿਨ ਹੋਣ, ਮਨੁੱਖ ਲੱਕੜਾਂ ਨੂੰ ਘੁੱਟ ਕੇ ਜੱਫੀ ਪਾ ਕੇ ਬੈਠ ਜਾਵੇ, ਉਹਦਾ ਪਾਲਾ ਨਹੀਂ ਦੂਰ ਹੋ ਸਕਦਾ। ਜੇ ਕਿਸੇ ਨੇ ਪਾਲਾ ਦੂਰ ਕਰਨਾ ਹੈ ਤਾਂ ਲੱਕੜਾਂ ਵਿੱਚ, ਜਿਵੇਂ ਸਾਡੇ ਜੰਗਲ ਵਿੱਚ ਰਹਿਣ ਵਾਲੇ ਪੁਰਖੇ ਆ, ਉਹ ਕੀ ਕਰਦੇ ਆ, ਇੱਕ ਛੇਕ ਛੋਟਾ ਜਿਹਾ ਲੱਕੜ ਵਿੱਚ ਕਰ ਲੈਂਦੇ ਆ, ਮਧਾਣੀ ਵਾਂਗੂ ਲੱਕੜ ਫੇਰਦੇ ਆ, ਉਹ ਲੱਕੜ ਦੇ ਵਿੱਚੋਂ ਹੀ ਅੱਗ ਪ੍ਰਗਟ ਹੋ ਜਾਂਦੀ ਹੈ, ਬਾਹਰੋਂ ਨਹੀਂ ਆਉਂਦੀ। ਅਗਰ ਅੱਗ ਜਿਹੜੀ ਲੱਕੜ ਦੇ ਵਿੱਚ ਹੀ ਆ, ਲੱਕੜ ਦੇ ਵਿੱਚੋਂ ਹੀ ਪ੍ਰਗਟ ਹੁੰਦੀ ਆ। ਔਰ ਜਿਵੇਂ ਦੁੱਧ ਆ, ਦੁੱਧ ਦੇ ਕਣ ਕਣ ਦੇ ਵਿੱਚ ਘਿਓ ਹੈ, ਨਾ ਆਪਾਂ ਵੇਖ ਸਕਦੇ ਹਾਂ, ਨਾ ਉਸ ਤੋਂ ਆਪਾਂ ਰਸੋਈ ਦੇ ਭੋਜਨ ਬਣਾ ਸਕਦੇ ਹਾਂ, ਨਾ ਕੜਾਹ ਪ੍ਰਸ਼ਾਦ ਜੀ ਦੀ ਦੇਗ ਬਣਾਈ ਜਾ ਸਕਦੀ ਆ। ਪਰ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਘਿਓ ਦਾ ਸੋਮਾ ਕਿਹੜਾ? ਦੁੱਧ ਹੈ। ਤਾਂ ਤਾਂ ਇਸੇ ਪ੍ਰਕਾਰ ਗੁਰਦੇਵ ਸਤਿਗੁਰਾਂ ਨੇ ਪ੍ਰਮਾਣ ਕੀਤਾ, ਜੇ ਇਸ ਘਿਓ ਨੂੰ ਪ੍ਰਗਟ ਕਰਨਾ ਹੈ, ਫਿਰ ਕੀ ਕਰਨਾ ਪਏਗਾ? ਸੰਜਮ ਕਰਨਾ ਪਏਗਾ। ਸੰਜਮ ਦਾ ਭਾਵ ਕੋਈ ਵਿਧੀ ਅਪਣਾਉਣੀ ਪਏਗੀ। ਪਹਿਲਾਂ ਦੁੱਧ ਨੂੰ ਗਰਮ ਕਰਨਾ ਪਏਗਾ, ਜਦੋਂ ਫਿਰ ਥੋੜ੍ਹਾ ਜਿਹਾ ਗਰਮ ਸੀਤ ਹੋ ਗਿਆ, ਫਿਰ ਜੰਮਣ ਲਾਉਣਾ ਪਵੇਗਾ, ਫਿਰ ਪੰਜ ਸੱਤ ਘੰਟੇ ਉਸ ਨੂੰ ਜੰਮਣ ਲਾ ਕੇ ਦਹੀਂ ਬਣ ਦੇਣਾ ਪਵੇਗਾ,
ਫਿਰ ਰਿੜਕਣ ਤੋਂ ਉਪਰੰਤ ਮੱਖਣ ਨਿਕਲਦਾ, ਮੱਖਣ ਨੂੰ ਤਾੜ ਕੇ ਵਿੱਚੋਂ ਘਿਓ ਪ੍ਰਾਪਤ ਹੋ ਜਾਂਦਾ। ਫਿਰ ਆਪਾਂ ਸਾਰੇ ਰਸੋਈ ਦੇ ਕੰਮ ਵੀ ਉਸ ਤੋਂ ਲੈਂਦੇ ਹਾਂ, ਚਾਹੇ ਉਹਦੀ ਜੋਤ ਜਗਾ ਲਈਏ ਤਾਂ ਵੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਬਣਾ ਲਈਏ, ਸਾਰੇ ਕਾਰਜ ਕਰਦੇ ਹਾਂ। ਫਿਰ ਉਹ ਉਸ ਨੂੰ ਆਪਾਂ ਹੱਥ ਵਿੱਚ ਵੀ ਫੜ ਸਕਦੇ ਹਾਂ, ਦੇਖ ਵੀ ਸਕਦੇ ਹਾਂ ਔਰ ਉਹਨੂੰ ਫੜ ਵੀ ਸਕਦੇ ਹਾਂ। ਇਸੇ ਪ੍ਰਕਾਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੂ ਜੀਆ। ਚਾਹੇ ਕੋਈ ਉੱਚਾ ਆ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਪਰਜਾ ਆ, ਚਾਹੇ ਜੋ ਵੀ ਸੰਸਾਰ ਦੇ ਜੀਵ ਜਨਤਾ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ। ਔਰ ਇਸ ਜੋਤ ਨੂੰ ਜੇ ਪ੍ਰਗਟ ਕਰਨਾ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ, ਫਿਰ ਗੁਰੂ ਦੀ ਦੱਸੀ ਹੋਈ ਵਿਧੀ ਅਨੁਸਾਰ ਚੱਲ ਕਰਕੇ, ਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਲੈ ਕੇ, ਨਾਮ ਦੀ ਕਮਾਈ ਕਰਕੇ, ਜਿਵੇਂ ਭਾਈ ਸਾਹਿਬ ਪੜ੍ਹ ਰਹੇ ਸਨ, ਕੁਰਬਾਣੀ ਤਿੰਨਾਂ ਗੁਰਸਿੱਖਾਂ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਨਾਮ ਜਿਹੜਾ ਧਿਆਉਣਾ ਹੈ ਇਹ ਕਮਾਈ ਕਰਨੀ ਹੈ, ਗਿਆਨ ਗੁਰਬਾਣੀ ਵਿੱਚ ਦਿੱਤਾ, ਕਮਾਈ ਹੁਣ ਆਪਾਂ ਕਰਨੀ ਆ। ਜਿਉਂ ਜਿਉਂ ਮਨੁੱਖ ਇਸ ਨਾਮ ਦੀ ਕਮਾਈ ਕਰਦਾ, ਉੱਥੇ ਤਾਂ ਪੁਕਾਰ ਕੇ ਕਹਿ ਦਿੰਦਾ, ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੋਂ ਤੇਲੇ ਮਾਹੇ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ। ਉਜਿਆਰੋ ਦਾ ਭਾਵ ਪ੍ਰਕਾਸ਼, ਭਇਓ ਉਜਿਆਰੋ ਸਗਲ ਸੰਸਾਰੇ। ਫਿਰ ਨਾਮ ਹੀ ਉਹਦੇ ਵਾਸਤੇ ਸਭ ਕੁਛ ਆ, ਨਾਮ ਤੋਂ ਹੀ ਸਾਰੀਆਂ ਵਸਤੂਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ, ਜੋ ਸਤਿਗੁਰਾਂ ਨੇ ਸਾਰੀ ਗੁਰੂ ਕੀ ਬਾਣੀ ਵਿੱਚ ਸਾਨੂੰ ਪਰਮਾਤਮਾ ਦੇ ਨਾਮ ਦੀ ਮਹਾਨਤਾ ਦੱਸੀ ਹੈ, ਜੋ ਗੁਰਸਿੱਖ ਮੀਤ ਚੱਲੋ ਗੁਰਚਾਲੀ ਦੇ ਧਾਰਨੀ ਬਣਨ ਵਾਸਤੇ ਸਤਿਗੁਰਾਂ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ, ਉਸ ਚਾਲੀ ਦੇ ਆਪਾਂ ਧਾਰਨੀ ਬਣੀਏ। 5 ਮਿੰਟ ਦਾ ਸਮਾਂ ਰਹਿੰਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ 2 ਰਸਤੇ ਦੱਸਣਾ ਕੀਤੇ ਆ। ਆਪਾਂ ਸਾਰੇ ਜੀਵਨ ਜਿਉ ਰਹੇ ਹਾਂ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ 2 ਮਾਰਗ ਦਰਸਾਏ ਆ। ਇੱਕ ਹੈ ਗੁਰੂ ਦਾ ਮਾਰਗ, ਜਿਹੜਾ ਗੁਰੂ ਦੇ ਦਰਸਾਏ ਹੋਏ ਮਾਰਗ ਉੱਤੇ ਚੱਲਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿੱਡੀ ਵੱਡੀ ਖੁਸ਼ੀ ਉਹਦੇ 'ਤੇ ਹੁੰਦੀ ਆ। ਸਤਿਗੁਰੂ ਕਹਿੰਦੇ ਉਹ ਮੇਰਾ ਅਸਲੀ ਸਿੱਖ ਵੀ ਹੈ, ਮੇਰਾ ਸਕਾ ਸੁਹੱਦਰਾ ਵੀ ਆ, ਔਰ ਮੇਰਾ ਭਰਾ ਵੀ ਆ, ਮੇਰਾ ਮਿੱਤਰ ਵੀ ਆ, ਮੇਰਾ ਸੰਬੰਧੀ ਵੀ ਆ। ਪਰ ਕੌਣ? ਜੋ ਗੁਰੂ ਦੇ ਹੁਕਮ ਅਨੁਸਾਰ ਚੱਲਦਾ। ਸੋ ਸਿੱਖ ਸਕਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਇੱਕ ਹੈ ਰਸਤਾ ਇਹ। ਦੂਜਾ ਰਸਤਾ ਕਿਹੜਾ? ਮਨ ਦਾ ਰਸਤਾ, ਜਿਹੜਾ ਆਪਣੇ ਮਨ ਦੇ ਪਿੱਛੇ ਲੱਗ ਕਰਕੇ ਚੱਲਦਾ। ਸਤਿਗੁਰ ਕਹਿੰਦੇ ਉਹਦਾ ਗੁਰੂ ਦੇ ਨਾਲੋਂ ਵਿਛੋੜਾ ਪੈ ਜਾਂਦਾ। ਵਿਛੋੜਾ ਪੈਣ ਦੇ ਨਾਲ ਉਹਨੂੰ ਸਵਾਏ ਦੁੱਖਾਂ ਦੀਆਂ ਚੋਟਾਂ ਖਾਣ ਤੋਂ ਕੁਝ ਵੀ ਪੱਲੇ ਨਹੀਂ ਪੈਂਦਾ। ਆਪਣੇ ਭਾਣੇ ਜੋ ਚੱਲਿਆ ਭਾਈ, ਵਿਛੜ ਚੋਟਾਂ ਖਾਵੇ। ਰਸਤੇ 2 ਸਤਿਗੁਰਾਂ ਨੇ ਦੱਸ ਦਿੱਤੇ ਆ, ਇੱਕ ਹੈ ਗੁਰੂ ਦਾ ਰਸਤਾ, ਇੱਕ ਹੈ ਮਨ ਦਾ ਰਸਤਾ। ਨਾਲ ਇਹ ਵੀ ਪ੍ਰੇਰਨਾ ਦਿੱਤੀ ਆ, ਸਲਾਹ ਦਿੱਤੀ ਆ, ਤੁਸੀਂ ਮਨ ਦੇ ਪਿੱਛੇ ਲੱਗ ਕੇ ਨਹੀਂ ਚੱਲਣਾ। ਬਿਨ ਸਤਿਗੁਰ ਆਪਣੇ ਭਾਣੇ ਜੋ ਚੱਲਿਆ ਭਾਈ, ਫਿਰ ਪਛੋਤਾਵੇ। ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੇ। ਔਰ ਮਨ ਦੇ ਪਿੱਛੇ ਲੱਗ ਕੇ ਚੱਲੋਗੇ, ਪਛਤਾਵਾ ਹੀ ਪੱਲੇ ਪਏਗਾ, ਸੁੱਖ ਦਾ ਕਦੀ ਵੀ ਪ੍ਰਾਪਤ ਨਹੀਂ ਹੋਣਾ। ਅਤੇ ਬਾਬਾ ਕਬੀਰ ਜੀ ਨੇ ਬੁਲੰਦ ਆਵਾਜ਼ ਦੇ ਨਾਲ ਕਹਿਣਾ ਕੀਤਾ, ਸਾਡਾ ਮਨ ਜਿਹੜਾ ਇਹ ਸਭ ਕੁਝ ਜਾਣਦਾ, ਔਰ ਕਿਹਨੂੰ ਨਹੀਂ ਪਤਾ ਝੂਠ ਬੋਲਣਾ ਮਾੜਾ, ਸ਼ਰਾਬ ਪੀਣੀ ਮਾੜੀ ਹੈ, ਕਿਹਨੂੰ ਨਹੀਂ ਪਤਾ ਕਿ ਮਾੜੇ ਕਰਮ ਜੂਆ ਖੇਡਣਾ ਜਾਂ ਹੋਰ ਵਿਵਚਾਰ ਕਰਮ ਕਰਨੇ ਮਾੜੇ ਆ। ਪਰ ਜਾਣਦਾ ਹੋਇਆ ਮਨੁੱਖ ਕਰਦਾ, ਕਿਉਂਕਿ ਮਨ ਦੇ ਪਿੱਛੇ ਲੱਗ ਕੇ ਚੱਲਦਾ। ਫਿਰ ਇਹਨਾਂ ਚੀਜ਼ਾਂ ਪਿੱਛੇ ਲੱਗ ਕਰਕੇ ਮਨ ਦੇ, ਫਿਰ ਇਹ ਵੀ ਚਾਹੁੰਦਾ ਵੀ ਮੈਂ ਸੁਖੀ ਵੀ ਹੋਵਾਂ। ਸੁੱਖ ਕਿਵੇਂ ਹੋ ਸਕਦਾ? ਅਤੇ ਬਾਬਾ ਕਬੀਰ ਜੀ ਨੇ ਇੱਕ ਉਦਾਹਰਣ ਦੇਣਾ ਕੀਤੀ ਆ, ਕਹਿੰਦੇ ਹਨੇਰਾ ਹੋਵੇ, ਮਨੁੱਖ ਦੀ ਤਲੀ ਉੱਤੇ ਦੀਵਾ ਰੱਖਿਆ ਹੋਵੇ, ਸਾਹਮਣੇ ਇੱਕ ਡੂੰਘਾ ਖਾਤਾ ਹੋਵੇ, ਖੂਹ ਹੋਵੇ, ਔਰ ਦਿਸਦਾ ਹੋਵੇ ਡੂੰਘਾ ਖਾਤਾ ਹੈ, ਚਾਨਣਾ ਵੀ ਹੋਵੇ, ਦਿਸਦਾ ਵੀ ਹੋਵੇ, ਜਾਣ ਬੁੱਝ ਕੇ ਉਹਦੇ ਵਿੱਚ ਛਾਲ ਮਾਰ ਦੇਵੇ, ਫਿਰ ਕਹੇ ਵੀ ਮੈਨੂੰ ਸੁੱਖ ਵੀ ਮਿਲੇ, ਖੁਸ਼ੀ ਵੀ ਮਿਲੇ,
ਨਹੀਂ ਉੱਥੇ ਤਾਂ ਫਿਰ ਲੱਤ ਬਣਾ ਟੁੱਟੇਗੀ ਜਾਂ ਫਿਰ ਸਿਰ ਵਿੱਚ ਸੱਟ ਲਵਾਏਗਾ ਜਾਂ ਫਿਰ ਜਾਣ ਤੋਂ ਹੱਥ ਧੋਵੇਗਾ। ਕਦੀ ਵੀ ਉਸ ਖੂਹ ਵਿੱਚ ਛਾਲ ਮਾਰਨ ਤੋਂ ਸੁੱਖ ਨਹੀਂ ਮਿਲ ਸਕਦਾ। ਬਾਬਾ ਕਬੀਰ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ, ਕਬੀਰ

ਸੋ ਗੁਰੂ ਮਹਾਰਾਜ ਜੀ ਨੇ ਸਾਰੇ ਗੁਰੂ ਕੀ ਬਾਣੀ ਵਿੱਚ ਸਾਨੂੰ ਪ੍ਰੇਰਨਾ ਦਿੱਤੀ ਹੈ, ਹੱਥ ਵਿੱਚ ਦੀਵਾ ਲੈ ਕੇ ਖੂਹ ਵਿੱਚ ਛਾਲ ਨਹੀਂ ਮਾਰਨੀ। ਸੋ ਗੁਰੂ ਦੀ ਅਗਵਾਈ ਵਿੱਚ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜੋ ਗੁਰੂ ਨੇ ਗਿਆਨ ਦਿੱਤਾ ਆਪਣੇ ਗਿਆਨ ਵਿੱਚ ਗੁਰੂ ਦੇ ਕੋਲੋਂ ਗਿਆਨ ਹੋਰ ਪ੍ਰਾਪਤ ਕਰਕੇ ਉਸ ਮਾਰਗ ਦੇ ਧਾਰਨੀ ਬਣਨਾ। ਤਦ ਹੀ ਗੁਰਦੇਵ ਜੀ ਨੇ ਪ੍ਰਮਾਣ ਕੀਤਾ ਕਿ ਜੇ ਚੱਲ ਨਹੀਂ ਹੁੰਦਾ, ਤੁਹਾਡਾ ਮਨ ਅਵੈੜਾ ਹੈ, ਨਹੀਂ ਚੱਲਦਾ, ਤਾਂ ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰੋ। ਅਰਦਾਸ ਤਾਂ ਆਪਾਂ ਕਰ ਸਕਦੇ ਹਾਂ,

0: ਧਨ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਹਰ ਕੇ ਸੰਤ ਜੁਨੋ ਅਜਨ ਭਾਈ, ਗੁਰ ਸੇਵੋ ਬੇਗ ਬਿਗਾਲੀ। ਹੇ ਹਰੀ ਦੇ ਸੰਤ ਜਨੋ, ਪਰਮਾਤਮਾ ਦੇ ਨਾਮ ਨੂੰ ਬਹੁਤ ਸ਼ੀਕਰ ਯਾਦ ਕਰੋ, ਹਰ ਵੇਲੇ ਯਾਦ ਕਰੋ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾ। ਇੱਕ ਇੱਕ ਦਮ ਦੇ ਨਾਲ ਉਸ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰ। ਧੰਨ ਗੁਰਦੇਵ ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ ਗਰੰਟੀ ਦਿੰਦੇ ਆ ਅਤੇ ਨਾਲ ਪ੍ਰੇਰਨਾ ਦਿੰਦੇ ਆ। ਕਹਿੰਦੇ ਹਰ ਜਪਦਿਆਂ ਖਿਣ ਢਿੱਲ ਨਾ ਕੀਤੀ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਕਹਿੰਦੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਹੇ ਮੇਰੀ ਚਿੰਤਨ ਆਤਮਾ, ਢਿੱਲ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਕਿਉਂਕਿ ਸਾਡੇ ਜੀਵਨ ਦੀ ਕੋਈ ਗਰੰਟੀ ਨਹੀਂ ਗੀ। ਕਿੰਨੀ ਗਰੰਟੀ ਆ? ਇੱਕਦਮ ਦੀ ਗਰੰਟੀ ਆ। ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੋਹਤ ਨਾ ਜਾਣਾ, ਪ੍ਰਣਵੈ ਨਾਨਕ ਤਿਸਾ ਸਿਰੇ ਵੋ ਜਾ ਕੇ ਜੀ ਪੁਰਾਣਾ। ਜਿਸ ਨੇ ਸਾਨੂੰ ਸੋਹਣਾ ਸਰੀਰ ਦਿੱਤਾ, ਸੋਹਣਾ ਸਰੀਰ ਦੇ ਨਾਲ ਖਾਣ ਪੀਣ ਪਹਿਨਣ ਭੋਗਣ ਵਾਸਤੇ ਸਾਨੂੰ ਇੰਨੇ ਪਦਾਰਥ ਦਿੱਤੇ ਆ, ਉਸ ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਢਿੱਲ ਨਹੀਂ ਕਰਨੀ ਚਾਹੀਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਨੂੰ ਪ੍ਰੇਰਨਾ ਦਿੰਦੇ ਆ। ਕਹਿੰਦੇ ਬਲੰਬ ਪਾਪੰ ਮੈਂ ਬਲੰਬ ਧਰਮ, ਜੇ ਕੋਈ ਪਾਪ ਦਾ ਕਰਮ ਕਰਨਾ ਹੋਵੇ ਉਹਦੇ ਵਾਸਤੇ ਜ਼ਰੂਰ ਸਲਾਹ ਵੀ ਪੁੱਛੋ, ਦੇਰ ਵੀ ਕਰੋ, ਸ਼ਾਇਦ ਉਹ ਸਮਾਂ ਟਲ ਜਾਵੇ। ਪਰ ਜੇ ਕੋਈ ਧਰਮ ਦਾ ਕਰਮ ਕਰਨਾ ਹੋਵੇ ਜਿਹਦੇ ਵਿੱਚ ਨਿਰਾ ਆਪਣਾ ਹੀ ਭਲਾ ਹੋਵੇ, ਐਸੇ ਕਰਮ ਕਰਨ ਨੂੰ ਦੇਰ ਨਹੀਂ ਕਰਨੀ ਚਾਹੀਦੀ। ਗੁਰੂ ਮਹਾਰਾਜ ਕਹਿੰਦੇ ਹਰ ਜਪਦਿਆਂ ਖਿਣ ਢਿੱਲ ਨਾ ਕੀਤੀ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਜਿਹੜਾ ਇਸ ਭਾਵਨੇ ਦਾ ਨਾਲ ਪਰਮਾਤਮਾ ਦਾ ਨਾਮ ਜਪਦਾ, ਜੇ ਕਿਤੇ ਅਖੀਰਲੀ ਸਵਾਸ ਵਿੱਚ ਪਰਮਾਤਮਾ ਦਾ ਨਾਮ ਜਪਦਿਆਂ ਇਹ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਵੇ, ਭਗਤ ਰੋਚਨ ਦੀ ਗਰੰਟੀ ਦਿੰਦੇ ਆ। ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਤਾ ਕੇ ਇਹਦੇ ਦੇ ਵਸੇ। ਅਖੀਰਲੇ ਸਮੇਂ ਜੋ ਪਰਮਾਤਮਾ ਦਾ ਨਾਮ ਜਪਦਿਆਂ ਸਵਾਸ ਜਿਹਦਾ ਨਿਕਲਦਾ, ਉਹ ਪਰਮਾਤਮਾ ਵਿੱਚ ਅਭੇਦਤਾ ਨੂੰ ਪ੍ਰਾਪਤ ਕਰ ਲੈਂਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾਂ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਸੋ ਆਪ ਸਮੂਹ ਸੰਗਤਾਂ ਵੱਡਿਆਂ ਭਾਗਾਂ ਵਾਲਿਓ, ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ, ਔਰ ਸਤਿਗੁਰਾਂ ਦੇ ਚਰਨਾਂ 'ਚ ਸਾਡੇ ਸਾਰਿਆਂ ਦੀ ਅਰਦਾਸ ਹੈ, ਸਤਿਗੁਰ ਕਿਰਪਾ ਕਰਨ ਇਸੇ ਪ੍ਰਕਾਰ ਨਾਮ ਬਾਣੀ ਸਤਸੰਗ ਦੇ ਲਾਹੇ ਬਖਸ਼ਿਸ਼ ਕਰਕੇ, ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਸਾਨੂੰ ਧਾਰਨੀ ਬਣਾ ਕੇ ਸਾਡਾ ਲੋਕ ਸੁਖੀ ਪੁਰਲੋਕ ਸੇਲਾ ਕਰ ਦੇਣ, ਤਾਂ ਜੋ ਸਾਡਾ ਆਵਾਗਾਉਣ ਦਾ ਚੱਕਰ ਖਤਮ ਹੋ ਜਾਵੇ। ਜਿੱਥੇ ਸਮੂਹ ਪ੍ਰਬੰਧਕ ਜਨਾਂ ਦਾ ਧੰਨਵਾਦ ਹੈ, ਉੱਥੇ ਵਿਸ਼ੇਸ਼ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ ਧੰਨਵਾਦ, ਜਿਨ੍ਹਾਂ ਦੀ ਛਤਰ ਛਾਇਆ, ਜਿਨ੍ਹਾਂ ਦੇ ਚਰਨਾਂ ਵਿੱਚ ਸਜ ਕਰਕੇ ਆਪਾਂ ਸਾਰਿਆਂ ਨੇ ਜਿੱਥੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ, ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਦਾਸ ਨੂੰ ਹੁਕਮ ਹੋਇਆ ਅਲਬੁੱਧੀ ਦੇ ਨਾਲ ਜਿਵੇਂ ਸਤਿਗੁਰਾਂ ਨੇ ਜੋ ਵਚਨ ਕਢਾਏ ਆ, ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ, ਅਰਦਾਸ ਕਰੋ ਜੋ ਆਪ ਜੀ ਦੇ ਨਾਲ ਵਚਨ ਸਾਂਝੇ ਕੀਤੇ ਆ, ਵਿਚਾਰਾਂ ਸਾਂਝੀਆਂ ਕੀਤੀਆਂ, ਸੰਪੂਰਨ ਤੌਰ 'ਤੇ ਮੈਂ ਵੀ ਇਹਨਾਂ ਸਿੱਖਿਆਵਾਂ ਦਾ ਧਾਰਨੀ ਬਣ ਜਾਵਾਂ, ਤਾਂ ਜੋ ਸਾਡੇ ਸਾਰਿਆਂ ਦੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਹਿਬ ਸੰਗਤ ਜੀ, ਕਰੋ ਰਸਨਾ ਪਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜੋ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੋੜ ਰਹੇ ਸੀ। ਆਪਾਂ ਸਾਰਿਆਂ ਨੇ ਗੁਰਬਾਣੀ ਕਥਾ ਵਿਚਾਰ ਦੇ ਨਾਲ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕੀਤਾ ਹੈ। ਹੁਣ ਮੈਂ ਆਪਣੇ ਹਿੱਤ ਗ੍ਰੰਥੀ ਭਾਈ ਗੁਰਦੀਪ ਸਿੰਘ ਜੀ ਨੂੰ ਬੇਨਤੀ ਕਰਾਂਗਾ, ਉਹ ਬਾਬਾ ਜੀ ਨੂੰ ਸਰੋਪਾ ਭੇਟ ਕਰਨ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਅਗਲੇ ਸੰਡੇ ਸਾਡੇ ਬੱਚਿਆਂ ਵੱਲੋਂ ਫਨ ਡੇ ਮਨਾਇਆ ਜਾਣਾ ਹੈ ਅਤੇ ਸਾਰੇ ਆਪਣੇ ਜਿੰਨੇ ਬੱਚੇ ਹਨ ਗੁਰਮਤਿ ਵਿਦਿਆਲਿਆ ਦੇ ਉਹ ਸਾਰੇ ਆਉਣ ਤਾਂ ਕਿ ਉਹ ਸਾਰੇ ਉਸ ਫਨ ਡੇ ਦੇ ਵਿੱਚ ਹਿੱਸਾ ਲੈ ਸਕਣ। ਕੁਲਵਿੰਦਰ ਤੇਰਾ ਫੋਨ ਇੱਥੇ ਦੇ ਕੇ ਗਏ ਕੋਈ? ਕੁਲਵਿੰਦਰ ਹੁਣ ਸਾਡੇ ਕੋਲ ਅਕਾਲ ਸਾਹਿਬ ਦੇ ਢਾਡੀ ਸਿੰਘ ਜਿਹੜੇ ਨੇ ਹਜ਼ੂਰੀ ਢਾਡੀ ਸਿੰਘ ਨਿਸ਼ਾਨ ਸਿੰਘ ਜੀ ਆਏ ਹੋਏ ਨੇ, ਉਹ ਆਪ ਜੀ ਨੂੰ ਢਾਡੀ ਵਾਰਾਂ ਦੇ ਨਾਲ ਜੋੜਨਗੇ 8:30 ਵਜੇ ਤੱਕ। ਸੋ ਸਾਰੇ ਹੀ ਆਪਾਂ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦੇ ਹੋਏ ਢਾਡੀ ਵਾਰਾਂ ਦੇ ਨਾਲ ਜੁੜੀਏ। ਮੈਂ ਇੱਥੇ ਹੀ ਆਪਣੇ ਵਿਚਾਰਾਂ ਨੂੰ ਸਕੋਚਦਾ ਹਾਂ। ਕਰੋ ਰਸਨਾ ਪਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दुनिया हो गई आ।

ਸਾਰੀ ਹੀ ਕਾਇਨਾਤ ਦੇ ਸਰਬ ਸਾਂਝੇ ਸਤਿਗੁਰੂ ਸ਼ਬਦ ਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਜ਼ਰੀਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹਦਰ ਪ੍ਰਵਾਨ ਕਰਨ ਦੀ ਕੁਛ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰਾਂ ਦੇ ਪਾਵਨ ਚਰਨਾਂ 'ਤੇ ਅਸੀਂ ਉਸ ਨੂੰ ਝੁਕਾਉਂਦਿਆਂ ਹੋਇਆਂ ਵਿਸ਼ਾਲ ਹਿਰਦੇ ਦੇ ਵਿੱਚੋਂ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਿਹਰ ਕਿਰਪਾ ਦਾ ਦੁਆਰਾ ਮੇਰੇ ਤੋਂ ਪਹਿਲਾਂ ਆਪ ਜੀ ਸਭ 'ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਸਾਹਿਬ ਜੀ ਰਾਮਪੁਰ ਖੇੜੇ ਵਾਲੇ, ਉਹ ਆਪ ਜੀਆਂ ਦੇ ਨਾਲ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਸਾਂਝ ਪਾ ਕੇ ਗਏ ਨੇ। ਬੜੇ ਪਿਆਰ ਦੇ ਨਾਲ ਉਹ ਜੀਵਨ ਜਾਂਚ ਨਾਮ ਦੀ ਮਹਿਮਾ ਵਡਿਆਈ, ਇਹ ਸਰੀਰ ਮਿਲਿਆ ਹੈ ਇਹਨੂੰ ਸਫਲ ਕਿਵੇਂ ਕਰਨਾ ਹੈ, ਕਿਉਂਕਿ ਰੱਬ ਦੇ ਪਿਆਰਿਆਂ ਦੇ ਕੋਲੋਂ ਜੁਗਤੀਆਂ ਹੁੰਦੀਆਂ ਨੇ। ਆਪ ਉਹਨਾਂ ਸਿਮਰਨ ਕੀਤਾ, ਬੰਦਗੀ ਕੀਤੀ, ਤਪ ਕੀਤਾ, ਕਿਉਂਕਿ ਸੱਚਖੰਡ ਵਾਸੀ ਸੇਵਾ ਅਤੇ ਸਿਮਰਨ ਦੇ ਮਹਾਨ ਪੁੰਜ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਸਾਹਿਬ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਤੋਂ ਵਰਸਾਏ ਹੋਏ ਮਹਾਂਪੁਰਖ ਹੈ। ਉਹ ਚੱਲਦੇ ਫਿਰਦੇ ਤੀਰਥ ਹੋਇਆ ਕਰਦੇ ਸਨ, ਬੜੀ ਵੱਡਾ ਸਿਮਰਨ ਬੰਦਗੀ ਇਬਾਦਤ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਸਾਰ ਦੇ ਵਿੱਚ ਰਹਿ ਕਰਕੇ ਆਪਣੇ ਸਰੀਰ ਨੂੰ ਜਿੱਤਿਆ ਹੋਇਆ ਸੀ। ਜਿਸ ਮਹਾਂਪੁਰਖਾਂ ਦੀ ਬਦੌਲਤ ਮੈਂ ਆਪ ਸੰਗਤਾਂ ਦੇ ਅੱਜ ਚਰਨਾਂ ਦੀ ਸੇਵਾ ਕਰਦਾ ਹੈ, ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਗਿਆਨ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਅਸੀਸਾਂ ਦਿੱਤੀਆਂ, ਜਿਨ੍ਹਾਂ ਦੀਆਂ ਅਸੀਸਾਂ ਕਰਕੇ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਹੋਏ। ਉਹ ਵੀ ਸਰੀਰ ਨੂੰ ਜਿੱਤ ਕੇ ਇੰਦਰੀ ਜਿੱਤ ਮਹਾਂਪੁਰਖ ਸੀ। 2 ਸਾਲ ਪਹਿਲਾਂ ਮਹਾਂਪੁਰਖ ਬਾਬਾ ਗਿਆਨ ਸਿੰਘ ਸਾਹਿਬ ਜੀਆਂ ਨੇ ਮਨ ਦੇ ਵਿੱਚ ਧਾਰ ਲਿਆ ਕਿ ਮੈਂ ਸੱਚਖੰਡ ਚਲੇ ਜਾਣਾ। ਸਾਨੂੰ ਕੋਲ ਸੱਦ ਕਰਕੇ ਬੜੇ ਪ੍ਰੇਮ ਦੇ ਨਾਲ ਕਹਿਣ ਲੱਗੇ ਕਿ ਅਸੀਂ ਸੱਚਖੰਡ ਚਲੇ ਜਾਣਾ, ਜਿਹਦੇ ਨਾਲ ਪਿਆਰ ਹੋਵੇ, ਜਿਨ੍ਹਾਂ ਨੇ ਏਡੀਆਂ ਵੱਡੀਆਂ ਰਹਿਮਤਾਂ ਦੇ ਨਾਲ ਨਵਾਜਿਆ ਹੋਵੇ, ਰੁਲਦਿਆਂ ਹੋਇਆਂ ਨੂੰ ਇੰਨੀਆਂ ਰਹਿਮਤਾਂ ਦੇ ਨਾਲ ਨਵਾਜਿਆ ਹੋਵੇ ਅਤੇ ਪ੍ਰੇਮ ਹੋਵੇ ਜਿੱਥੇ। ਅਸੀਂ ਬੜੀ ਬੇਨਤੀ ਕੀਤੀ ਕਿ ਮਹਾਂਪੁਰਖੋ, ਤੁਸੀਂ ਕਹਿੰਦੇ ਚਲੇ ਜਾਣਾ, ਤੁਹਾਡੇ ਤੋਂ ਬਾਅਦ ਬੜੀ ਔਖੀ ਖੇਡ ਹੈ, ਕਿਰਪਾ ਕਰੋ। ਬਹੁਤ ਸਤਿਕਾਰਯੋਗ ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਸਾਹਿਬ ਜੀ ਗੁਰੂ ਨਾਨਕ ਦਲ ਮੜੀਆਂ ਵਾਲੇ, ਉਹ ਵੀ ਹੁਣ ਚੜ੍ਹਾਈ ਕਰ ਗਏ, ਉਦੋਂ ਨਹੀਂ ਕੀਤਾ। ਅਸੀਂ ਉਹਨਾਂ ਨੂੰ ਫੋਨ ਕੀਤਾ ਕਿ ਬਾਬਾ ਜੀ ਕਹਿੰਦੇ ਅਸੀਂ ਸੱਚਖੰਡ ਚਾਲੇ ਮਾਰ ਜਾਣੇ, ਪਰ ਸਾਡਾ ਬਾਬਾ ਜੀ ਤੋਂ ਬਗੈਰ ਬੜਾ ਔਖਾ ਹੈ, ਆਪ ਜੀ ਕਿਰਪਾ ਕਰਕੇ ਆਓ। ਮਹਾਂਪੁਰਖਾਂ ਨੇ ਕਿਹਾ ਸਾਡੀ ਗੱਲ ਕਰਾਵਾਓ। ਬਾਬਾ ਜੀ ਦੇ ਨਾਲ ਗੱਲ ਕੀਤੀ, ਕਹਿਣ ਲੱਗੇ ਅਜੇ ਕਿਤੇ ਨਹੀਂ ਜਾਣਾ, ਅਸੀਂ ਆਉਣ ਲੱਗੇ ਹਾਂ, ਆਣ ਕੇ ਗੁਰਮਤਾ ਕਰਾਂਗੇ। ਮਹਾਂਪੁਰਖ ਜਿਹੜੇ ਨਾ ਰੱਬ ਦੇ ਪਿਆਰੇ, ਉਹ ਆਪਣੀ ਮਰਜ਼ੀ ਦੇ ਨਾਲ ਆ ਸਕਦੇ ਨੇ ਅਤੇ ਜਾ ਸਕਦੇ ਨੇ, ਉਹਨਾਂ ਉੱਤੇ ਕੋਈ ਕਾਲ ਦੀ ਪਾਬੰਦੀ ਨਹੀਂ ਹੁੰਦੀ। ਇਸ ਕਰਕੇ ਜਦੋਂ ਆਪਸ ਵਿੱਚ ਮਹਾਂਪੁਰਖ ਬੈਠੇ ਤਾਂ 2 ਸਾਲ ਦੀ ਹੋਰ ਵਿੱਥ ਪਾ ਲਈ, ਹੁਣ 2 ਸਾਲ ਜਾਣਾ ਸੀ, ਤਿਆਰੀ ਕਰਨ ਦੀ ਸ਼ੁਰੂ ਕੀਤੀ। ਨਾਲ ਹੀ ਸਾਨੂੰ ਕਹਿਤਾ ਸਾਡੇ ਸਾਰੇ ਬਸਤਰ ਨਾ ਤੁਸੀਂ ਤਿਆਰ ਕਰਨੇ ਨੇ, ਕੇਸਕੀ ਦਸਤਾਰ, ਫਰਲੇ ਵਾਲਾ, ਕਮਰ ਕੱਸਾ, ਕਸ਼ਹਿਰੇ 2, ਅਸੀਂ ਚਲੇ ਜਾਣਾ ਹੈ। ਵਿਉਂਤ ਬਣਾਉਂਦਿਆਂ ਬਣਾਉਂਦਿਆਂ ਉਹਨਾਂ ਨੇ ਪ੍ਰਸ਼ਾਦਾ ਛੱਡ ਦਿੱਤਾ, ਜਿਹੜੀ ਕਥਾ ਕਰਕੇ ਗਏ ਨਾ ਮਹਾਂਪੁਰਖ, ਮੈਂ ਉਹ ਬਚਨਾਂ 'ਤੇ ਆਉਣ ਲੱਗਾ, ਉਹਨਾਂ ਪ੍ਰਸ਼ਾਦਾ ਛੱਡ ਦਿੱਤਾ। ਮੈਂ ਕਿਹਾ ਮਹਾਂਪੁਰਖੋ, ਆਪ ਜੀ ਨੇ ਪ੍ਰਸ਼ਾਦਾ ਕਿਉਂ ਛੱਡ ਦਿੱਤਾ? ਨਾਲ ਦੇ ਸਿੰਘ ਕਹਿੰਦੇ ਆਪਾਂ ਬਾਬਾ ਜੀ ਨੂੰ ਜਾ ਕੇ ਬੇਨਤੀ ਕਰਦੇ ਹਾਂ। ਅਤੇ ਜਦੋਂ ਅਸੀਂ ਕੋਲ ਗਏ ਤਾਂ ਪਹਿਲਾਂ ਹੀ ਕਹਿੰਦੇ, ਮੈਨੂੰ ਕਹਿੰਦੇ ਨਿਸ਼ਾਨ ਸਿਆਂ, ਇਹ ਗੱਲ ਨਾ ਕਹੀ ਕਿ ਪ੍ਰਸ਼ਾਦਾ ਛੱਕ, ਇਹ ਕਹਿ ਕੇ ਸਿਮਰਨ ਹੋਰ ਕਰ, ਜੇ ਤੁਸੀਂ ਆ ਹੀ ਗਏ ਜੇ ਨਾ, ਤੁਸੀਂ ਕਹਿਣ ਵਾਸਤੇ ਕੁਝ ਆਏ, ਇਹ ਗੱਲ ਕਹੋ ਕਿ ਪ੍ਰਸ਼ਾਦਾ ਨਾ ਛੱਕ, ਇਹ ਗੱਲ ਕਹਿ ਕੇ ਹੋਰ ਸਿਮਰਨ ਕਰ। ਮੈਂ ਕਿਹਾ ਮਹਾਂਪੁਰਖੋ, ਤੁਹਾਡਾ ਤਾਂ ਰੋਮ ਰੋਮ ਸਿਮਰਨ ਕਰਦਾ ਪਿਆ ਹੈ, ਏਡੀ ਵੱਡੀਆਂ ਰਹਿਮਤਾਂ ਨੇ ਤੁਹਾਡੇ ਦੇ ਵਿੱਚ, ਪਰਮੇਸ਼ੁਰ ਦੇ ਵਿੱਚ ਫਰਕ ਹੀ ਕੋਈ ਨਹੀਂ, ਅਤੇ ਪ੍ਰਸ਼ਾਦਾ ਕਿਉਂ? ਕਹਿਣ ਲੱਗੇ ਕਿ ਸੰਸਾਰ ਤੋਂ ਜਾਣ ਦਾ ਇਹ ਵੀ ਇੱਕ ਸਾਧਨ ਹੈ। ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ, ਕਹਿਣ ਲੱਗੇ ਉਹਨਾਂ ਨੇ ਵੀ ਪ੍ਰਸ਼ਾਦਾ ਛੱਡ ਦਿੱਤਾ ਸੀ, ਉਹਨਾਂ ਦੇਖਿਆ ਸੀ ਪ੍ਰਸ਼ਾਦੇ ਤੋਂ ਬਗੈਰ ਕਿੰਨਾ ਕੁ ਜੀ ਸਕਦੇ ਹਾਂ, ਅਤੇ ਜਿਨ੍ਹਾਂ ਦੇ ਅੰਦਰ ਨਾਮ ਵੱਸ ਜਾਂਦਾ ਉਹਨਾਂ ਨੂੰ ਕਿਸੇ ਪਦਾਰਥ ਦੀ, ਕਿਸੇ ਪ੍ਰਸ਼ਾਦੇ ਦੀ, ਜਲ ਪਾਣੀ ਦੀ ਲੋੜ ਹੀ ਨਹੀਂ ਰਹਿ ਜਾਂਦੀ। ਅਤੇ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ, ਉਹ ਉੱਠਦਿਆਂ ਸਾਰ ਹੀ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਅਤੇ ਫਿਰ ਆਸਣ 'ਤੇ ਉੱਠਦੇ ਸਨ।
ਮਹਾਂਪੁਰਖ ਦੱਸਦੇ ਕਿ ਅਸੀਂ ਉਹਨਾਂ ਦੇ ਕੋਲ ਗਏ ਅਤੇ ਉਹਨਾਂ ਨੂੰ ਪੁੱਛਿਆ, ਕਹਿਣ ਲੱਗੇ ਕਿ ਬਾਬਾ ਜੀ, ਇਹ ਮਨ ਦਾ ਟਿਕਾਓ ਕਿਵੇਂ ਆਵੇਗਾ? ਬਾਣੀ ਵੀ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਇਹ ਮਨ ਜਿਹੜਾ ਇਹ ਟਿਕਾ ਦੇ ਵਿੱਚ ਨਹੀਂ ਆਉਂਦਾ। ਅਤੇ ਸਾਹਿਬ ਜੀ ਕਹਿੰਦੇ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਪਰਮੇਸ਼ੁਰ ਦੀ ਕਿਰਪਾ ਹੋਵੇ ਨਾ ਤਾਂ ਫਿਰ ਖੇਡ ਬਣਦੀ ਹੈ। ਉਹ ਕਹਿੰਦੇ, ਉੱਠਦਿਆਂ ਸਾਰੀ ਇਹਨੂੰ ਦੱਬ ਲਵੋ, ਕਿਉਂਕਿ ਮਨ ਦੀ ਗੱਲ ਹੈ ਨਾ, ਮਨ ਕਰਕੇ ਸੰਗਤ ਵਿੱਚ ਨਹੀਂ ਆ ਸਕਦੇ, ਮਨ ਕਰਕੇ ਸਿਮਰਨ ਨਹੀਂ ਕਰ ਸਕਦੇ, ਮਨ ਕਰਕੇ ਪਰਉਪਕਾਰ ਨਹੀਂ ਕਰ ਸਕਦੇ, ਮਨ ਕਰਕੇ ਅਸੀਂ ਸੇਵਾ ਨਹੀਂ ਕਰ ਸਕਦੇ, ਮਨ ਕਰਕੇ ਅਸੀਂ ਚੰਗਾ ਸੋਚ ਨਹੀਂ ਸਕਦੇ, ਵਿਚਾਰ ਨਹੀਂ ਸਕਦੇ, ਮਨ ਕਰਕੇ ਸਾਡੇ ਅੰਦਰ ਵਿਕਾਰ ਪੈਦਾ ਹੁੰਦੇ ਨੇ, ਮਨ ਦੀ ਖੇਡ ਹੈ ਸਾਰੀ। ਉਹ ਕਹਿੰਦੇ, ਜੇ ਇਹਨੂੰ ਪਹਿਲਾਂ ਹੀ ਦੱਬ ਲਿਆ ਜਾਵੇ, ਉੱਠਦਿਆਂ ਸਾਰ ਇੱਕ ਜਪਜੀ ਸਾਹਿਬ ਦਾ ਪਾਠ ਕਰੋ ਅਤੇ ਮਨ ਸਾਰੀ ਦਿਨ ਜਿਹੜਾ ਹੈ ਉਹ ਜਪਜੀ ਸਾਹਿਬ ਦੇ ਥੱਲੇ ਦੱਬਿਆ ਰਹੇਗਾ, ਸਿਮਰਨ ਕਰਦੇ ਰਹੋ, ਮਨ ਦੀ ਕੀ ਤਾਕਤ ਹੈ। ਅਤੇ ਜਿਹੜੇ ਰੱਬ ਦੇ ਪਿਆਰੇ ਸਿਮਰਨ ਆਬਾਦਤ ਵਾਲੇ ਹੁੰਦੇ ਨਾ, ਦੋ ਤਰ੍ਹਾਂ ਦੇ ਸੰਸਾਰ ਦੇ ਵਿੱਚ ਲੋਕ ਹੈ, ਪੰਜਾਬੀ ਦੀ ਆਮ ਇੱਕ ਭਾਸ਼ਾ, ਇੱਕ ਹੁੰਦੇ ਔਂਤਰੇ ਅਤੇ ਇੱਕ ਹੁੰਦੇ ਸੌਂਤਰੇ। ਔਂਤਰੇ ਉਹ ਹੁੰਦੇ ਨੇ ਜਿਹਨਾਂ ਦੀ ਔਲਾਦ ਨਹੀਂ ਹੁੰਦੀ, ਧੀ ਪੁੱਤਰ ਨਹੀਂ ਹੁੰਦਾ, ਉਹ ਰੱਬ ਵੱਲੋਂ ਹੀ, ਮੰਨੋ ਕਿ ਉਹਨਾਂ ਨੂੰ ਇਹ ਡਨ ਹੁੰਦਾ, ਇਹ ਰੱਬ ਵੱਲੋਂ ਹੀ ਉਹ ਇੱਦਾਂ ਦੀ, ਆਪਣੇ ਪਿਛਲੇ ਗੁਨਾਹਾਂ ਕਰਕੇ ਉਹ ਸੰਸਾਰ 'ਤੇ ਆਏ ਜ਼ਰੂਰ, ਪਰ ਉਹਨਾਂ ਦਾ ਨਾਮ ਨਿਸ਼ਾਨ ਖਤਮ ਹੋ ਜਾਂਦਾ ਹੈ, ਕਿਉਂਕਿ ਔਲਾਦ ਨਹੀਂ ਹੈ। ਜਿਨ੍ਹਾਂ ਦੀ ਔਲਾਦ ਹੁੰਦੀ ਹੈ ਉਹਨਾਂ ਨੂੰ ਸੌਂਤਰੇ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਦੀ ਔਲਾਦ ਉਹਨਾਂ ਨੂੰ ਸੌਂਤਰੇ ਬਣਾਉਂਦੇ ਨੇ, ਸੰਸਾਰ ਨਾਲ ਜੁੜਦੇ ਨੇ, ਸੰਸਾਰ ਦਾ ਉਹਨਾਂ ਦੇ ਨਾਲ ਨਾਤਾ ਜੁੜਦਾ ਹੈ। ਇਸੇ ਤਰ੍ਹਾਂ ਮੈਂ ਸੋਚਦਾ ਕਿ ਜੇ ਰੱਬ ਨੂੰ ਕੋਈ ਸੌਂਤਰਾ ਬਣਾਉਂਦਾ ਹੈ ਤਾਂ ਰੱਬ ਦੇ ਸੰਤ ਨੇ, ਭਗਤ ਨੇ, ਬ੍ਰਹਮ ਗਿਆਨੀ ਨੇ, ਨਾਮ ਜਪਣ ਵਾਲੇ ਨੇ, ਉੱਥੋਂ ਤੱਕ ਜਿਨ੍ਹਾਂ ਦੀ ਪਹੁੰਚ ਹੈ, ਕਿਉਂਕਿ ਰੱਬ ਦੇ ਪਿਆਰਿਆਂ ਸਾਨੂੰ ਰੱਬ ਦੀ ਹੋਂਦ ਦਰਸਾਈ ਨਾ। ਅਤੇ ਜੇ ਰੱਬ ਦੇ ਪਿਆਰੇ ਨਾ ਹੁੰਦੇ, ਸਿਮਰਨ ਬੰਦਗੀ ਕਰਨ ਵਾਲੇ ਨਾ ਹੁੰਦੇ, ਤਾਂ ਸਾਨੂੰ ਕਦੀ ਰੱਬ ਦਾ ਪਤਾ ਨਹੀਂ ਸੀ ਲੱਗਣਾ। ਇਹ ਤਾਂ ਉਹ ਰੱਬ ਦੇ ਪਿਆਰੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ, ਉਹਨਾਂ ਨੇ ਆਣ ਕੇ, ਮੈਂ ਕਹਿੰਦਾ, ਰੱਬ ਨੂੰ ਸੌਂਤਰਾ ਕੀਤਾ ਹੈ। ਰੱਬ ਦੇ ਪਿਆਰੇ ਨੇ ਸਿਮਰਨ ਕਰਕੇ, ਇਬਾਦਤ ਕਰਕੇ ਉਹਨੂੰ ਸੌਂਤਰਾ ਹੀ ਨਹੀਂ ਕੀਤਾ, ਉਹਨੂੰ ਆਪਣੇ ਵੱਸ ਦੇ ਵਿੱਚ ਵੀ ਕੀਤਾ ਹੋਇਆ ਹੈ। ਇਹ ਉਹ ਪ੍ਰੇਮ ਦੀਆਂ ਡੋਰਾਂ ਪਾ ਕਰਕੇ, ਸਿਮਰਨ ਕਰਕੇ ਰੱਬ ਦੇ ਪਿਆੜੇ ਜਿਹੜੇ ਨੇ ਉਹ ਰੱਬ ਵਰਗੇ ਹੀ ਹੋ ਜਾਂਦੇ, ਹਰ ਕਾ ਸੇਵਕ ਹਰ ਹੀ ਜਿਹਾ। ਸੋ ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ, ਜਿਹੜੇ ਬੰਦਗੀ ਵਾਲੇ ਸਿਮਰਨ ਵਾਲੇ ਹੁੰਦੇ ਨਾ, ਉਹ 2 ਮਿੰਟ ਵੀ ਸਟੇਜ 'ਤੇ ਕੋਈ ਬਚਨ ਕਰ ਜਾਣ, ਉਹ ਸਾਡੇ ਹਿਰਦੇ ਦੇ ਵਿੱਚ ਟਿਕ ਜਾਵੇ। ਸਾਹਿਬ ਜੀ ਕਹਿੰਦੇ, ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆ। ਗੱਲ ਤਾਂ ਇੱਕ ਕਿਣਕੇ ਦੀ ਹੈ ਨਾ। ਅਤੇ ਜਦੋਂ ਸਤਿਪੁਰਖ ਸਿਮਰਨ ਵਾਲੇ ਬੰਦਗੀ ਵਾਲਿਆਂ ਦੇ ਮੁੱਖ ਦੇ ਵਿੱਚੋਂ ਅੰਮ੍ਰਿਤ ਰੂਪੀ ਝਰਨੇ ਜਿਹੜੇ ਨੇ ਵਹਿੰਦੇ ਨੇ, ਫਿਰ ਉਹ ਇੰਨਾ ਆਨੰਦ ਖੇਡਦਾ ਹੈ। ਆਪ ਜੀ ਬੜੇ ਟਿਕਾਓ ਦੇ ਨਾਲ ਬੈਠ ਕਰਕੇ ਗੁਰੂ ਬਾਬਾ ਜੀ ਦੇ ਪਾਵਨ ਪਵਿੱਤਰ ਬਚਨ, ਮਹਾਂਪੁਰਖਾਂ ਦੀ ਪਾਵਨ ਰਸਨਾ ਤੋਂ ਸਰਵਣ ਕਰ ਰਹੇ ਸੀ। ਸਰਬੱਤ ਦੇ ਭਲੇ ਵਾਸਤੇ ਕਹਿ ਦਿਓ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਉਹ ਐਸੇ ਗੁਰਸਿੱਖ ਦੀ ਇੱਕ ਦਾਸਤਾਨ ਮੈਂ ਆਪ ਸੰਗਤਾਂ ਦੇ ਸਨਮੁੱਖ ਬੇਨਤੀ ਕਰਨ ਲੱਗੇ। ਉਹ ਸਮਾਂ ਸੀ ਜਦੋਂ ਗੁਰੂ ਕਾ ਖਾਲਸਾ ਜੰਗਲਾਂ ਦੇ ਵਿੱਚ ਰਹਿੰਦਾ ਸੀ। ਦੋ ਤਰ੍ਹਾਂ ਦੇ ਲੋਕ ਸਨ, ਇੱਕ ਸਨ ਮਿਲ ਵਰਤਣੀਏ, ਇੱਕ ਸਨ ਨਾ ਮਿਲਣ ਵਰਤਣੀਏ। ਜਿਹੜੇ ਨਾ ਮਿਲਣ ਵਰਤਣੀਏ ਸਨ, ਉਹ ਜੁਝਾਰੂ ਸਿੰਘ ਸੀ, ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਸਨ, ਸਾਗ ਪੱਤ ਖਾ ਕੇ ਗੁਜ਼ਾਰਾ ਕਰਨਾ। ਉਹ ਪੰਜਾਬ ਦੇ ਵਿੱਚੋਂ ਜ਼ੁਲਮ ਦਾ ਨਾਸ ਕਰਨ ਵਾਸਤੇ, ਧਰਮ ਦਾ ਪ੍ਰਕਾਸ਼ ਕਰਨ ਵਾਸਤੇ, ਤੋ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਉਹਦੇ ਸੰਕਲਪ ਅਲਵਾਦੇ ਨੇ। ਦੂਜੇ ਨੇ ਨਾਮ ਮਿਲਣ ਵਰਤਣੀਆਂ ਸਿੱਖ, ਅੰਮ੍ਰਿਤ ਉਹਨਾਂ ਨੇ ਵੀ ਛਕਿਆ, ਇਹ ਬਾਣੀ ਉਹ ਵੀ ਪੜ੍ਹਦੇ ਨੇ, ਪਰ ਉਹ ਘਰਾਂ ਦੇ ਵਿੱਚ ਰਹਿੰਦੇ ਨੇ ਅਤੇ ਘਰਾਂ ਦੇ ਵਿੱਚ ਰਹਿ ਕਰਕੇ 10-9 ਦੀ ਕਿਰਤ ਕਮਾਈ ਕਰਦੇ ਨੇ, ਪਰ ਉਹਨਾਂ ਦਾ ਆਪਸ ਵਿੱਚ ਪਿਆਰ ਇੰਨਾ ਕੁ ਜ਼ਿਆਦਾ ਹੈ। ਅੱਜ ਮਾਫ਼ ਕਰਿਓ, ਗੁਰਸਿੱਖ ਗੁਰਸਿੱਖ ਵੱਲ ਵੇਖ ਕੇ ਮੁੱਖ ਫੇੜ ਲੈਂਦਾ ਹੈ। ਇੱਕ ਗੁਰਸਿੱਖ ਜਿਹੜਾ ਹੈ ਉਹ ਆਪਣੀ ਮਿਹਨਤ ਕਰਕੇ ਬੁਲੰਦੀਆਂ ਨੂੰ ਜਾਂਦਾ ਹੈ, ਅਤੇ ਦੂਸਰਾ ਗੁਰਸਿੱਖ ਜਿਹੜਾ ਹੈ, ਮਾਫ਼ ਕਰਿਓ, ਉਹ ਕਹਿੰਦਾ ਇੱਥੋਂ ਤੱਕ ਪਹੁੰਚ ਕਿਵੇਂ ਗਿਆ। ਕਾਰਨ ਇਹ ਹੈ ਕਿ ਮੈਂ ਘਰ ਬੈਠਾ, ਵਿਹਲਾ ਬੈਠਾ ਏ, ਇਹਦੇ ਕੋਲ ਇੰਨਾ ਕੁਝ ਆ ਕਿਵੇਂ ਗਿਆ। ਪਰ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਜਿਹੜੇ ਘਰਾਂ ਦੇ ਵਿੱਚ ਗੁਰਸਿੱਖ ਪਿਆਰੇ ਬੈਠੇ ਨੇ, ਆਪ ਸਹੇ ਔਰ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ। ਕਹਿਣ ਲੱਗੇ ਘਰਾਂ ਵਿੱਚ ਬੈਠ ਕਰਕੇ ਉਹ 10-9 ਦੀ ਕਿਰਤ ਕਮਾਈ ਕਰਦੇ ਨੇ, ਅਤੇ ਆਪ 10-9 ਦੀ ਕਿਰਤ ਕਮਾਈ ਕਰਕੇ ਆਪ ਅਨਾਜ ਉਗਾਉਂਦੇ ਨੇ, ਪਰ ਆਪ ਪ੍ਰਸ਼ਾਦਾ ਰੱਜ ਕੇ ਨਹੀਂ ਛੱਕਦੇ। ਜਿੱਥੇ 2 ਛੱਕਦੇ ਨੇ ਉੱਥੇ ਅੱਧਾ ਛੱਕ ਲੈਂਦੇ ਨੇ, ਅਤੇ ਬਾਕੀ ਉਹ ਸੋਚਦੇ ਨੇ ਜਿਹੜੇ ਗੁਰੂ ਕੇ ਸਿੱਖ ਜੰਗਲਾਂ ਵਿੱਚ ਰਹਿੰਦੇ ਨਾ, ਇਹ ਪ੍ਰਸ਼ਾਦਾ ਉਹਨਾਂ ਤੱਕ ਪਹੁੰਚਾਉਣਾ ਹੈ। ਇਕੱਲਾ ਇਹ ਨਹੀਂ, ਵਾਣ ਵੱਟ ਅਰ ਕਰਨ ਮਜ਼ੂਰੀ ਸਿੰਘਣ ਧਨ ਭੇਜਣ ਜ਼ਰੂਰੀ। ਕਹਿ ਲੱਗੇ ਇੱਥੋਂ ਤੱਕ ਨਹੀਂ, ਇਕੱਲਾ ਪ੍ਰਸ਼ਾਦੇ ਦੀ ਗੱਲ ਨਹੀਂ ਰਹਿ ਗਈ, ਉਹ ਜੇ
ਸਾਰੀ ਦਿਹਾੜੀ ਖੇਤਾਂ ਵਿੱਚ ਕੰਮ ਕਰਦੇ ਨੇ, ਅਨਾਜ ਉਗਾਉਂਦੇ ਨੇ, ਅਤੇ ਉਹ ਆਪ ਘੱਟ ਛੱਕਦੇ ਨੇ, ਸਿੰਘਾਂ ਨੂੰ ਜ਼ਿਆਦਾ ਭੇਜ ਦਿੰਦੇ ਨੇ, ਅਤੇ ਕਹਿਣ ਲੱਗੇ ਫਿਰ ਵਾਣ ਵੱਟਦੇ ਨੇ, ਮਜ਼ੂਰੀ ਕਰਦੇ ਨੇ, ਵਿਦੇਸ਼ਾਂ ਵਿੱਚ ਵੀ ਜਾਂਦੇ ਨੇ। ਜਾ ਕਰਕੇ ਜਿਹੜਾ ਧਨ ਦੌਲਤ ਪਦਾਰਥ ਇਕੱਠਾ ਹੁੰਦਾ ਹੈ ਨਾ, ਉਹ ਇਹ ਨਹੀਂ ਹੈ ਕਿ ਆਪਾਂ ਇੰਨੀ ਕੁ ਜਾਇਦਾਦ ਬਣਾ ਲਈ ਕਿ ਸਾਡੇ ਪੁੱਤ ਪੋਤਰੇ ਜਿਹੜੇ ਨੇ ਉਹ ਯਾਦ ਕਰਨ ਕਿ ਬਾਪੂ ਨੇ ਕੋਈ ਤੇਗ ਮਾਰੀ ਸੀ। ਉਹ ਨਹੀਂ, ਉਹ ਕੇਵਲ ਖਾਲਸੇ ਦੇ ਘਰ ਵਾਸਤੇ। ਉਹ ਕਹਿਣ ਲੱਗੇ ਵਾਣ ਵੱਟਦੇ ਨੇ, ਮਜ਼ੂਰੀ ਕਰਦੇ ਨੇ, ਕੋਈ ਪੰਜਾਬ ਦੀ ਧਰਤੀ ਤੋਂ ਬਾਹਰ ਜਾ ਕਰਕੇ ਮਾਇਆ ਕਮਾਉਂਦਾ ਹੈ, ਅਤੇ ਕਮਾ ਕਰਕੇ ਉਹ ਮਾਇਆ ਆਪਣੇ ਘਰ ਵਿੱਚ ਨਹੀਂ ਲਾਉਂਦੇ, ਉਹ ਚੰਗਾ ਪ੍ਰਸ਼ਾਦਾ ਨਹੀਂ ਛਕਦੇ, ਉਹ ਚੰਗਾ ਕਾਰੋਬਾਰ ਅਤੇ ਕੋਈ ਚੰਗਾ ਵਧੀਆ ਘਰ ਨਹੀਂ ਬਣਾਉਂਦੇ, ਉਹ ਵੀ ਸਿੰਘਾਂ ਨੂੰ ਭੇਜ ਦਿੰਦੇ ਨੇ। ਅਤੇ ਜੇ ਸਿਆਲ ਦੀ ਗੱਲ ਆਉਂਦੀ ਨਾ, ਸਾਰਾ ਕੁਝ ਤਾਂ ਹੁਣ ਸਿੰਘਾਂ ਨੂੰ ਭੇਜ ਦਿੱਤਾ, ਹੁਣ ਆ ਗਿਆ ਸਿਆਲ। ਰਾਤ ਗੁਜ਼ਾਰੇ ਅਗਨੀ ਨਾਲ, ਸਿੰਘਣ ਭੇਜਣ ਪੁਸ਼ਾਕ ਸਵਾਲ। ਕਹਿਣ ਲੱਗੇ ਸਿਆਲ ਦੇ ਦਿਨ ਆ ਗਏ, ਅਤੇ ਬੈਠ ਕਰਕੇ ਗੁਰਮੁਖਾਂ ਨੇ ਵਿਚਾਰ ਕੀਤੀ ਸਾਡੀ ਰਾਤ 'ਤੇ ਲੰਘ ਜਾਣੀ, ਅਸੀਂ ਤਾਂ ਘਰ ਬੈਠੇ ਹਾਂ, ਛੱਤ ਥੱਲੇ ਬੈਠੇ ਹਾਂ, ਰੱਬ

ਇਤਿਹਾਸ ਸਾਡਾ ਅਰਦਾਸ ਦੇ ਵਿੱਚ ਹੈ, ਸਾਰਾ ਇਤਿਹਾਸ ਜਿਹੜਾ ਹੈ। ਅਤੇ ਪੰਥ ਨੇ ਇਹ ਅਰਦਾਸ ਲਿਖ ਕਰਕੇ ਅਤੇ ਜਦੋਂ ਅਖੀਰਲਾ ਬੰਦ ਆਉਂਦਾ ਨਾ, ਤਾਂ ਗੁਰੂ ਕਾ ਵਜ਼ੀਰ ਕਹਿੰਦਾ ਤਿੰਨਾਂ ਦਾ ਧਿਆਨ ਧਰ ਕੇ, ਉਹਨਾਂ ਦਾ ਧਿਆਨ ਧਰਨਾ ਜਿੰਨਾ ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਅਤੇ ਜਦੋਂ ਮਨੁੱਖ ਧਿਆਨ ਧਰੇਗਾ ਨਾ, ਫਿਰ ਉਹ ਸੋਚੇਗਾ, ਮਜਬੂਰ ਹੋ ਜਾਵੇਗਾ, ਉਹ ਕੌਣ ਨੇ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਸਨ, ਪੜ੍ਹਨ ਦੀ ਕੋਸ਼ਿਸ਼ ਕਰੇਗਾ ਜੇ ਧਿਆਨ ਧਰਿਆ ਹੋਵੇਗਾ। ਉਹ ਕੌਣ ਲੋਕ ਨੇ ਜਿਨ੍ਹਾਂ ਨੇ ਖੋਪਰ ਲਵਾਏ ਸਨ, ਉਹ ਕੌਣ ਲੋਕ ਸਨ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਅਤੇ ਤਨ 'ਤੇ ਡਾਂਗਾਂ ਸਹੀਆਂ। ਅਤੇ ਜੇ ਧਿਆਨ ਹੀ ਨਾ ਧਰਿਆ ਹੋਵੇਗਾ, ਧਿਆਨ ਹੀ ਕਿਸੇ ਉਸ ਹੋਰ ਪਾਸੇ ਹੋਵੇਗਾ, ਫਿਰ ਕਿੱਦਾਂ ਯਤਨ ਕਰਾਂਗੇ। ਪੰਥ ਨੇ ਸਾਰਾ ਕੁਝ ਸਾਡੀ ਅਰਦਾਸ ਦੇ ਵਿੱਚ ਸਮੇਟ ਕੇ ਰੱਖ ਦਿੱਤਾ। ਹੁਣ ਉਹ ਗੁਰਸਿੱਖ ਪਿਆਰੇ ਨੇ, ਇਹਨਾਂ ਦੇ ਵਿੱਚ ਇੱਕ ਚੜ੍ਹਦੀ ਜਵਾਨੀ ਹੈ, ਐਂ ਨੌਜਵਾਨ, ਇਹਨੂੰ ਬ੍ਰਹਮ ਗਿਆਨੀ ਵੀ ਕਿਹਾ ਗਿਆ, ਵਿਦੇਹੀ ਮੁਕਤ ਵੀ ਕਿਹਾ, ਇਹਨੂੰ ਪਚੰਗੀ ਵੀ ਲਿਖ ਇਤਿਹਾਸ ਨੇ ਲਿਖਿਆ ਹੈ। ਉਹ ਅਤਿ ਸਤਿਕਾਰਯੋਗ ਭਾਈ ਤਾਰੂ ਸਿੰਘ ਸਾਹਿਬ ਜੀ ਘਰ ਦੇ ਵਿੱਚ ਰਹਿੰਦੇ ਨੇ ਅਤੇ ਐਡਾ ਸੇਵਾ ਸਿਮਰਨ ਜਪ ਤਪ ਹੈ। ਪਿਤਾ ਸ਼ਹੀਦ ਹੋ ਗਿਆ, ਇੱਕ ਭੈਣ ਹੈ ਤਾਰੂ, ਭਾਈ ਤਾਰੂ ਸਿੰਘ ਆਪ ਅਤਿ ਸਤਿਕਾਰਯੋਗ ਮਾਤਾ ਜੀ, ਜਿਸ ਦਿਨ ਕੰਨਾਂ ਦੇ ਵਿੱਚ ਉਹਨਾਂ ਮਰਜ਼ੀਵੜਿਆਂ ਦੇ ਬਚਨ ਪਏ ਅਤੇ ਭਾਈ ਤਾਰੂ ਸਿੰਘ ਘਰ ਆਇਆ, ਕਹਿ ਲੱਗਾ ਮਾਂ ਅਸੀਂ ਤਾਂ ਰੱਜ ਕੇ ਪ੍ਰਸ਼ਾਦਾ ਛਕਦੇ ਹਾਂ, ਰਾਤ ਸੌਂ ਵੀ ਜਾਂਦੇ ਹਾਂ, ਪਰ ਮੈਨੂੰ ਪਤਾ ਲੱਗਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੁਝਾਰੂ ਖਾਲਸਾ ਜੰਗਲਾਂ ਵਿੱਚ ਰਹਿੰਦਾ ਹੈ, ਤਨ 'ਤੇ ਬਹੁਤਾ ਚੰਗਾ ਕੱਪੜਾ ਨਹੀਂ ਹੈ, ਛਕਣ ਵਾਸਤੇ ਪਦਾਰਥ ਨਹੀਂ ਹੈ, ਮਾਂ ਇਵੇਂ ਕਰੀਏ ਜਿੱਥੇ ਅੱਗੇ ਪ੍ਰਸ਼ਾਦਾ ਦੋ ਟਾਈਮ ਛਕਦੇ ਸਾਂ ਇੱਕ ਟਾਈਮ ਕਰ ਦਈਏ। ਮਾਂ ਨੇ ਪੁੱਛਿਆ ਪੁੱਤ ਕਾਹਦੇ ਵਾਸਤੇ, ਕਹਿਣ ਲੱਗੇ ਜੋ ਵੀ ਘਰ ਦੇ ਵਿੱਚ ਹੈ ਨਾ, ਮਾਂ ਤੂੰ ਪ੍ਰਸ਼ਾਦਾ ਤਿਆਰ ਕਰ, ਦਾਲ ਤਿਆਰ ਕਰ, ਸਬਜ਼ੀ ਤਿਆਰ ਕਰ। ਮਾਂ ਕਹਿੰਦੀ ਫਿਰ, ਕਹਿੰਦੇ ਤੁਸੀਂ ਪ੍ਰਸ਼ਾਦਾ ਤਿਆਰ ਕਰੋ ਅਤੇ ਮੈਂ ਸੇਵਾ ਕਰਾਂਗਾ ਉਹਨਾਂ ਜੁਝਾਰੂ ਸਿੰਘਾਂ ਦੀ। ਮਾਂ ਨੇ ਮੱਥਾ ਚੁੰਮਿਆ, ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੀ ਵੇ ਤਾਰੂ ਸਿਆਂ, ਸੱਚਮੁੱਚ ਮੇਰੀ ਇਬਾਦਤ ਅੱਜ ਸਫਲ ਹੋ ਗਈ ਹੈ, ਮੇਰਾ ਚੁੰਗਿਆ ਹੋਇਆ ਨੀਰ ਇਉਂ ਲੱਗਦਾ ਕਿ ਕਲਗੀ ਵਾਲੇ ਪਾਤਸ਼ਾਹ ਨੇ ਸਫਲ ਕਰ ਦਿੱਤਾ। ਪੁੱਤਰਾ ਜਿਹੜੇ ਰਸਤੇ 'ਤੇ ਤੂੰ ਤੁਰ ਲੱਗਾ ਹੈ ਨਾ, ਰੋਕਦੀ ਨਹੀਂ, ਪਰ ਇੱਥੇ ਕਠਿਨਾਈਆਂ ਬੜੀਆਂ ਜ਼ਿਆਦੀਆਂ ਹੀ, ਇਹ ਰਸਤਾ ਬਹੁਤ ਵਿਖੜਾ ਹੈ, ਇਸ ਰਸਤੇ 'ਤੇ ਤੁਰਨ ਵਾਲਿਆਂ ਵਾਸਤੇ ਬੜੀਆਂ ਕਠਿਨਾਈਆਂ ਦਾ, ਬਹੁਤ ਜ਼ੁਲਮ ਦਾ ਸਾਹਮਣਾ ਕਰਨਾ ਪਵੇਗਾ, ਕਰ ਲਏਗਾ? ਅਤੇ ਗੁਰੂ ਕੇ ਸਿੱਖ ਨੇ ਕਿਹਾ ਗੁਰੂ ਕਿਰਪਾ ਕਰੇ, ਗੁਰਸਿੱਖਾਂ ਵਾਸਤੇ ਹਰ ਮੁਸੀਬਤ ਦਾ ਸਾਹਮਣਾ ਕਰਨ ਵਾਸਤੇ ਤਾਰੂ ਸਿੰਘ ਤਿਆਰ ਹੈ। ਹੁਣ ਭਾਈ ਤਾਰੂ ਸਿੰਘ ਨੇ ਪਹਿਲੇ ਦਿਨ ਪ੍ਰਸ਼ਾਦਾ ਤਿਆਰ ਕੀਤਾ, ਦਾਲ ਤਿਆਰ ਕੀਤੀ, ਜੋ ਕੁਝ ਘਰ ਦੇ ਵਿੱਚ ਸੀ, ਜੰਗਲ ਵਿੱਚ ਜਾ ਕਰਕੇ ਉੱਚੀ ਆਵਾਜ਼ ਮਾਰੀ ਹੈ, ਸਾਰਾ ਗੁਰੂ ਕਾ ਖਾਲਸਾ ਇਕੱਠਾ ਹੋ ਗਿਆ। ਭਾਈ ਤਾਰੂ ਸਿੰਘ ਨੇ ਬੇਨਤੀ ਕੀਤੀ, ਕਹਿਣ ਲੱਗੇ ਪੁੱਲੇ ਨਗਰ ਤੋਂ ਆਇਆ ਹੈ, ਤਾਰੂ ਸਿੰਘ ਦਾਸ ਤਾਂ ਨਾ ਹੈ, ਇਹ ਤੁਹਾਡੇ ਵਾਸਤੇ ਪ੍ਰਸ਼ਾਦਾ ਲਿਆਂਦਾ ਹੈ, ਕਿਰਪਾ ਕਰਕੇ ਦਾਸ ਦੀ ਜਿਹੜੀ ਸੇਵਾ ਪ੍ਰਵਾਨ ਕਰ ਲਵੋ। ਹੁਣ ਖਾਲਸੇ ਨੇ ਪ੍ਰਸ਼ਾਦਾ ਛਕਿਆ, ਛੱਕ ਕੇ ਪ੍ਰਸ਼ਾਦਾ ਅਤੇ ਅਰਦਾਸ ਪਤਾ ਕਿਹੜੀ ਕੀਤੀ? ਕਹਿਣ ਲੱਗੇ ਭਾਈ ਤਾਰੂ ਸਿਆਂ, ਤੂੰ ਗੁਰੂ ਕੇ ਖਾਲਸੇ ਦੀ ਸੇਵਾ ਕੀਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰੇ ਤੇਰਾ ਨਾਮ ਸਾਹਿਬਜ਼ਾਦਿਆਂ ਦੇ ਵਿੱਚ ਆ ਜਾਵੇ। ਹੁਣ ਵੱਡੀ ਵੱਡੀ ਗੱਲ ਸੀ, ਭਾਈ ਤਾਰੂ ਸਿੰਘ ਨੇ ਇਹ ਬਚਨ ਸੁਣਿਆ, ਇੰਨੀ ਖੁਸ਼ੀ ਹੈ, ਪ੍ਰਸ਼ਾਦਾ ਛੱਕ ਕੇ ਨੱਚਦਾ ਟੱਪਦਾ ਪਰਮੇਸ਼ਰ ਦਾ ਧੰਨਵਾਦ ਕਰਦਾ ਹੋਇਆ ਘਰ ਆਇਆ ਅਤੇ ਆਣ ਕਰਕੇ ਮਾਂ ਨੂੰ ਕਹਿੰਦਾ, ਮਾਂ ਅੱਜ ਤਾਂ ਪਹਿਲੇ ਦਿਨ ਕੀਤੀ ਸੇਵਾ ਹੀ ਗੁਰੂ ਨਾਨਕ ਦੇ ਘਰ ਪ੍ਰਵਾਨ ਹੋ ਗਈ ਹੈ। ਪੁੱਛਿਆ ਕਾਹਦੇ ਵਾਸਤੇ? ਕਹਿਣ ਲੱਗੇ ਅੱਜ ਗੁਰੂ ਖਾਲਸੇ ਨੇ ਅਰਦਾਸ ਕੀਤੀ ਸੀ ਕਿ ਤਾਰੂ ਸਿਆਂ ਤੇਰਾ ਨਾਮ ਸਾਹਿਬਜ਼ਾਦਿਆਂ ਦੇ ਵਿੱਚ ਆ ਜਾਵੇ, ਇਸ ਕਰਕੇ। ਹੁਣ ਐਸੀ ਗੱਲ ਆਈ, ਅੱਜ ਪਹਿਲੇ ਦਿਨ ਪ੍ਰਸ਼ਾਦਾ ਜਿਹੜਾ ਸੀ ਉਹ ਚੁੱਲ੍ਹੇ 'ਤੇ ਤਿਆਰ ਕੀਤਾ, ਥੋੜ੍ਹੀ ਜਿਹੀ ਦਾਲ ਹਾਂਡੀ 'ਚ ਬਣਾਈ, ਸਮਾਂ ਚੱਲਦਾ ਗਿਆ ਆਪਣੀ ਚਾਲ, ਅੱਜ ਗੁਰੂ ਕੇ ਸਿੱਖ ਦੇ ਘਰ ਚੁੱਲ੍ਹਾ ਜਿਹੜਾ ਸੀ ਉਹ ਲੋਹ ਦਾ ਰੂਪ ਧਾਰਨ ਕਰ ਲਿਆ, ਜਿਹੜੀ ਹਾਂਡੀ ਦੇ ਵਿੱਚ ਦਾਲ ਪੱਕਦੀ ਸੀ ਉਹ ਵੱਡੇ ਦੇਗ ਬਰੇ ਬਣਨੇ ਸ਼ੁਰੂ ਹੋ ਗਏ, ਕਿਉਂਕਿ ਜਦੋਂ ਗੁਰਸਿੱਖਾਂ ਦੀ ਸੇਵਾ ਕਰਨੀ ਨਾ, ਗੁਰਸਿੱਖਾਂ ਕੀ ਟਹਿਲ ਕਮਾਵਣੀ, ਗੁਰਮੰਤਰ ਰੱਖਣਾ ਚੀਤ, ਜਦੋਂ ਗੁਰਸਿੱਖਾਂ ਦੀ ਸੇਵਾ ਕਰਦੇ ਹਾਂ ਯਾਦ ਰੱਖਿਓ, ਸੇਵ ਕਰੀ ਇਨਹੀਂ ਕੀ ਭਾਵਤ, ਔਰ ਨਾ ਸੇਵ ਸਹਾਵਤ ਜੀ ਕੋ, ਆਗੇ ਫਲੇ ਇਨਹੀਂ ਕੋ ਦੀਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜੀ ਮੇਰੇ ਤੱਕ ਸੇਵਾ ਪਹੁੰਚਦੀ ਨਾ, ਬਾਕੀ ਜਿਹੜਾ ਪੁੰਨ ਦਾਨ ਕੀਤਾ ਹੋਇਆ ਇਹ ਸਾਰਾ ਕੁਝ ਧਰਮਰਾਜ ਤੱਕ ਰਹਿਣਾ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮਰਾਜ ਕੇ ਜਾਏ, ਉਹ ਉੱਥੋਂ ਤੱਕ ਰਹਿ ਜਾਣਾ, ਪਰ ਗੁਰੂ ਖਾਲਸਾ ਗੁਰੂ ਪੰਥ ਦੀ ਸੰਗਤ ਦੀ ਸੇਵਾ ਜਿਹੜੀ ਕੀਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਮੇਰੇ ਤੱਕ ਪਹੁੰਚਦੀ ਅਤੇ ਉਹੀ ਪ੍ਰਵਾਨ ਹੈ। ਹੁਣ ਗੁਰੂ ਕੇ ਖਾਲਸਾ ਜੀ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ, ਪਰ ਪੰਥ ਦੋਖੀ ਜਿਹੜੇ ਸਨ ਉਹਨਾਂ ਦੇਖਿਆ ਭਾਈ ਤਾਰੂ ਸਿੰਘ ਘਰ ਵਿੱਚ ਰਹਿ ਕਰਕੇ ਸੇਵਾ ਕਰਦਾ ਹੈ, ਰਿਹਾ ਨਾ ਗਿਆ, ਪਾਪੀ ਪਾਪ ਕਮਾਉਣ ਤੋਂ ਕਦੀ ਗੁਰਹੇਜ਼ ਨਹੀਂ ਕਰਦਾ, ਇਸ ਕਰਕੇ ਹੁਣ ਹਰ ਭਗਤ ਨਿਰੰਜਨ ਜੰਡਿਆਲੇ ਵਾਲਾ ਉਹਦੇ ਕੰਨ

ਸਿਫਤਾਂ ਆਵਾਜ਼ ਪੈਂਦੀ ਹੈ। ਅੱਜ ਭਾਈ ਤਾਰੂ ਸਿੰਘ ਦੇ ਖਿਲਾਫ ਚੁਗਲੀ ਕਰਨ ਵਾਸਤੇ ਜੰਡਿਆਲੇ ਤੋਂ ਤੁਰਿਆ ਤੇ ਤੁਰਦਿਆਂ ਤੁਰਦਿਆਂ ਲਾਹੌਰ ਪਹੁੰਚ ਗਿਆ। ਲਾਹੌਰ ਜਾ ਕਰਕੇ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਭਾਈ ਤਾਰੂ ਸਿੰਘ ਦੇ ਖਿਲਾਫ ਹਰਭਗਤ ਨਰਿੰਦਰੀਆਂ ਜੰਡਿਆਲੇ ਵਾਲਾ ਲੂਤੀਆਂ ਇਉਂ ਲਾ ਰਿਹਾ ਜੀ।

0: ਭਗਤ ਨਰੰਜਨੀਆਂ ਜੰਡਿਆਲੇ ਵਾਲਾ ਕੌਣ ਸੀ, ਕਿਵੇਂ ਮੋਮਣਖਾ ਚੜ ਕੇ ਆਉਂਦਾ? ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਸੰਗਤ ਦੀ ਖਿਦਮਤ ਵਿੱਚ ਉਸ ਗੁਰੂ ਕੇ ਮਹਾਨ ਗੁਰਸਿੱਖ ਸਾਡੇ ਵੱਡ ਵਡੇਰੇ ਨੇ ਫਕਰ ਦੇ ਨਾਲ ਸਿਰ ਉੱਚਾ ਹੁੰਦਾ ਹੈ ਕਿ ਗੁਰੂ ਕੇ ਪਿਆਰਿਆਂ ਨੇ ਸਿੱਖੀ ਨੂੰ ਕਿੱਦਾਂ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭਾਇਆ। ਅੱਜ ਤਾਂ ਥੋੜ੍ਹੀ ਜਿਹੀ ਵਿੱਟੀ ਸਾਡੇ 'ਤੇ ਮੁਸੀਬਤ ਆਵੇ ਨਾ ਅਸੀਂ ਡੋਲ ਜਾਂਦੇ ਹਾਂ। ਥੋੜ੍ਹੇ ਦਿਨ ਕੱਲ੍ਹ ਹੀ ਮੈਂ ਦੇਖਦਾ ਸੀ ਅਸੀਂ ਅੱਜ ਪੈਸਿਆਂ ਦੇ ਕਰਕੇ ਸਿੱਖੀ ਨੂੰ ਜਿਹੜੀ ਆ ਪਿੱਠ ਦੇਣੀ ਸ਼ੁਰੂ ਕਰ ਦਿੱਤੀ ਹੈ, ਕੇਵਲ ਮਾਇਆ ਦੇ ਕਰਕੇ ਨਹੀਂ। ਪਿਆਰਿਓ, ਜੇ ਸਾਡੇ ਕੋਲ ਸਿੱਖੀ ਹੈ, ਊੜਾ ਅਤੇ ਜੂੜਾ ਹੈ, ਮਾਇਆ ਦੀ ਪਰਵਾਹ ਕੋਈ ਨਹੀਂ, ਆਪੇ ਪਰਮੇਸ਼ਰ ਨੇ ਦੇ ਦੇਣੀ ਹੈ। ਇਸ ਕਰਕੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਚੜ੍ਹਨ ਕਰਕੇ, ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਨੂੰ ਸਰਵਣ ਕਰਕੇ ਸਿੱਖੀ ਨੂੰ ਆਪਣੇ ਹਿਰਦੇ 'ਚ ਵਸਾਉਣਾ ਵੀ ਹੈ ਅਤੇ ਕਮਾਉਣਾ ਵੀ ਹੈ, ਦੋਵੇਂ ਗੱਲਾਂ ਹੈ, ਫਿਰ ਹੀ ਅਸੀਂ ਸੰਸਾਰ ਦੇ ਵਿੱਚ ਆਉਣਾ ਸਾਡਾ ਸਫਲ ਹੋ ਜਾਵੇਗਾ। ਸਤਿਗੁਰੂ ਜੀ ਕਿਰਪਾ ਕਰਨ, ਮੈਂ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਕੁਟਾਨਕੂਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਰੱਬ ਵਰਗੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਅਦਬ ਸਹਿਤ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਹੁਤ ਹੀ ਸਤਿਕਾਰਯੋਗ ਇਸ ਪਾਵਨ ਪਵਿੱਤਰ ਸਥਾਨ ਦੇ ਹਜ਼ੂਰੀ ਰਾਗੀ ਜੱਥਾ ਰਾਗੀ ਭਾਈ ਹਰਬਖਸ਼ ਸਿੰਘ ਸਾਹਿਬ ਜੀ, ਜਿਨ੍ਹਾਂ 'ਤੇ ਗੁਰੂ ਬਾਬਾ ਜੀ ਦੀ ਅਪਾਰ ਕਿਰਪਾ ਹੈ, ਜੱਥੇ ਦੋ ਹੈ ਅਤੇ ਇੱਕ ਦੋ ਇੱਕ ਚੜ੍ਹਨ ਦੀਆਂ, ਬੜੀ ਗੁਰੂ ਸਾਹਿਬ ਦੀ ਕਿਰਪਾ ਹੈ। ਕੀਰਤਨ ਕਰਦੇ ਨੇ ਅਤੇ ਸਮੇਂ ਨੂੰ ਬੰਨ ਕੇ ਰੱਖ ਦਿੰਦੇ ਨੇ, ਬਸ ਇਹੀ ਗੱਲ ਹੁੰਦੀ ਹੈ। ਬੜੀਆਂ ਪਿਆਰੀਆਂ ਮਿੱਠੀਆਂ ਆਵਾਜ਼ਾਂ ਦੇ ਵਿੱਚ ਕੀਰਤਨ ਦੀਆਂ ਸ਼ੈਬਰਾਂ ਲਾਉਂਦੇ ਨੇ, ਬੜਾ ਹੀ ਆਨੰਦ ਆਉਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸ ਜੱਥੇ ਦੇ ਉੱਤੇ ਮਿਹਰ ਭਰਿਆ ਹੱਥ ਦੇ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ, ਸਤਿਗੁਰੂ ਜੀ ਆਪਣੇ ਦਰ ਘਰ ਦੀਆਂ ਸੇਵਾਵਾਂ ਇਸੇ ਤਰ੍ਹਾਂ ਹੀ ਦਤਾਰ ਪਾਤਸ਼ਾਹ ਜੀ ਨੂੰ ਕਰਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

तेरी वने कोई ना न जाने मेरा। बोलो जी वाहिगुरु। अरदास एक ओंकार श्री वाहिगुरु जी की फतेह। श्री भगवती जी सहाय वार। श्री भगवती जी की बादशाही दसवीं। प्रथम भगवती सिमर कै गुरु नानक ले ते आए। फिर अंगद गुरते अमरदास रामदास होए सहाय। अर्जन हर गोविंद ना सिमरो श्री हर राय। श्री हर कृष्ण ते आई है जिस दिठे सब दुख जाए। तेग बहादुर सिमरिया कर नौ निद्या वै ताए। सब थाई होए सहाय। दसवें पातशाह साहिब श्री गुरु गोविंद सिंह जी महाराज। सब थाई होए सहाय। दसां पातशाहियों के आत्मक स्वरूप धन धन साहिब श्री गुरु ग्रंथ साहिब महाराज जी दे पाठ दर्शन दार का ध्यान करके खालसा जी साहेब। बोलो जी वाहेगुरु। आप जी दे पंज प्यारे चार साहबजादे चाली मुक्ते हठियां जपियां तपियां जिन्हां नाम जपिया वंड के छकिया देख चलाई देख वाही देख सुन के अंडट कीता तिन्हां प्यारियां सचियारियां दी कमाई दा ध्यान करके खालसा जी साहेब। बोलो जी वाहेगुरु। जिन्हां सिंघां सिंघणियां ने धर्म हेत सीस दिते बंद बंद कटवाए खोपड़ियां नहाईयां चरखड़ियां दे चढ़ी तनारियां नाल चरवाए गए गुरद्वारियां दी सेवा लई कुरबानियां कीतियां धर्म नहीं हारिया सिखी केसां सवासां नाल निभाई तिन्हां दी कमाई दा ध्यान करके खालसा जी साहिब। बोलो जी वाहेगुरु। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਮਾ ਤੁੱਚੀ ਮੱਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸਿੱਖ ਸੁਖਮਨੀ ਸਾਹਿਬ ਉਪਰੰਤ ਬੱਚਿਆਂ ਵੱਲੋਂ ਸੋਧਾ ਰਹਿਰਾਸ ਸਾਹਿਬ ਗੁਰਬਾਣੀ ਕੀਰਤਨ ਹੋਏ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸ ਚੌਪੇ ਸਾਹਿਬ ਜੀ ਦੀ ਬਾਣੀ ਦੇ ਜਾਪ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਪਾਤਸ਼ਾਹ ਜੀਓ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ। ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੁੜਤਾਉਣ ਦੀ ਆਗਿਆ ਬਖਸ਼ਿਓ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖ।

ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ।

ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਗੁਰਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਗੁਰੂ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਰਜਾਏ ਕਿਰਪਾ ਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮੰਦਿਰ ਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਨਾਸੀ, ਤਾਂ ਕਿ ਸੇਵਨਾ ਬਿਰਥੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮੁਹੱਲਾ ਪੰਜਵਾਂ। ਤਾਤੀ ਹੀ ਵਾਹੁ ਨਾ ਲੱਗਈ, ਪਾਰ ਬ੍ਰਹਮ ਸ਼ਰਣਾਈ। ਚੌਗਿਰਦ ਹਮਾਰੇ, ਰਾਮਕਾਰ ਦੁੱਖ ਲਗੇ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦਿਆ, ਏਕਾ ਲਿਵ ਲਾਈ ਰਹਾਉ। ਰਾਖੀਏ ਤਿਨ ਰਖਨਹਾਰ, ਸਭ ਬਿਆਦ ਮਿਟਾਈ। ਕਹੁ ਨਾਨਕ ਕਿਰਪਾ ਪਈ, ਪ੍ਰਭੁ ਭੈ ਸਹਾਈ। ਸਲੋਕ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਨੈ ਛੁੱਟੇ, ਨਿਕਟ ਨਾ ਜਾਇਓ ਦੂਤ। ਸਲੋਕ ਮੁਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾਰਾ ਗੌੜੀ ਦੀਪਕੀ ਮੁਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੇ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲਿਅਨ, ਦੇਖੇ ਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਿਰਪਾ ਬਹੁ ਤੇਲ। ਦੇਹੋ ਸਜਣ ਅਸੀਂ ਸੜਿਆ, ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ। ਸਦਣ ਹਾਰਾ ਸਿਮਰੀਏ, ਨਾਨਕ ਸੇ ਦੇ ਆਵਨ। ਰਾਗਾ ਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ ਬਾਬਾ। ਜੇਕਰ ਕਰਤੇ ਕੀਰਤ ਹੋਏ, ਸੋ ਕਰਾ ਫੁਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆ ਪੈਰਾ, ਥਿੱਤੀ ਵਾਰੀ ਮਾਉ ਹੋਆ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇਕੇ ਤਿਵੇ। ਸਰਾਗਨਾ ਸ੍ਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਾਵ, ਚੰਦ ਦੀਪਕ ਬਨੇ ਤਾਰਕਾ। ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਚਵਰੋ। ਕਰੇ ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਭ ਖੰਡਨਾ, ਤੇਰੀ ਆਰਤੀ ਅਨਹਤਾ। ਸਬਦ ਵਾ ਜੰਤ ਪੇਰੀ ਰਹਾਉ, ਸਹਿਸ ਤਵ ਨੈਨ ਨੈਨ ਹੈ ਤੋਏ। ਕਉ ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿੰਦ। ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤਿਸ ਪਾਵੇ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਅੰਦਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰ ਕੋਹੇ। ਜਾਤੇ ਤੇਰੇ ਨਾਇ ਵਾਸਾ, ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਖਤ ਹਰ ਸਾਧ ਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵ ਹੈ, ਜਮਕਾਲ ਸਹਿ ਸੰਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ।

ਆਉਧ ਕਟੈ ਦਿਨਸ ਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੇ ਇਹੋ ਰਸ ਅਖਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾ।

ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਤੇ ਸਭ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਮ ਨਿਤ ਆਵੇ ਧਾਇ ਸਭ ਥਾਈ ਹੋਇ ਸਹਾਇ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹਾਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਰ ਕਰਦੇ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਹੀ ਪਿਆਰੇ ਮੇਰੇ ਜਿਨ੍ਹਾਂ ਮਨਾਂ ਦਾ ਨਾਮ ਕੀਤਾ ਹੋਵੇ ਨਾਨਕ ਨਾਮ

ਬੰਦਾ ਪਹਿਲਾਂ ਨੈਪਕਿਨ ਰੱਖੀ ਬਾਬਾ ਜੀ।

0: ਮੈਂ ਸੁਖਾ ਸੁਣਾ ਲਿਓ ਮੈਂ ਲੈ ਕੇ ਆ
1: ਸੁਖਾ ਜਾਣ ਲਈ
0: ਹਾਂ
1: ਪੱਕੀ ਗੱਲ
0: ਮੈਂ ਲਿਖਿਆ ਹੋਵੇ
2: ਇੱਕ ਇੱਕ ਦੋ
0: ਦੋ ਹੀ ਦੋ ਬਾਬਾ ਜੀ ਮੈਂ ਲਿਖਿਆ
3: ਹਾਂਜੀ ਜੀ ਦੋ
2: ਬਸ ਜੀ ਕਹਿਤਾ ਬਸ ਇਹਨਾਂ ਨੇ
0: ਹਾਂ ਬਸ
2: ਮੰਦੇ ਦੇ ਕਦੇ ਸਰਾਣੇ ਤੋਂ ਮੈਂ
0: ਭੁੱਲ ਗਿਆ ਤਾਂ ਨਹੀਂ ਕਿਤੇ ਕੋਈ ਪ੍ਰਸ਼ਨ ਕਰੀ ਨਹੀਂ ਸਿਰ ਡੇ ਕਰਨ ਕਹਿੰਦੇ ਘਰ ਦੀ ਕੋ ਜਾਂਦੇ ਬਾਬਾ ਜੀ ਬਸ ਤੂੰ ਹੈ ਭੈਣ ਬਸ ਕੱਪੜਾ ਉਹਨਾਂ
2: ਲਈ
0: ਅੱਛਾ
2: ਪਰਵਾਹ ਨਹੀਂ
0: ਅੱਛਾ ਚਲੋ ਹੋਈ ਬੱਚਿਆਂ ਨਾਲ ਫੋਨ ਲਾਇਆ ਹੁੰਦਾ ਵਾ ਤੇ ਨਾਲ

0: ਮੱਖਣੀ ਜੀ ਹੀਟਰ ਤੇ ਰੱਖਿਆ ਸੀ ਸਾਗ ਕੌਲੀ ਚ, ਤੇ ਮੱਖਣੀ ਪਈ ਇੰਨੀ ਕੁ ਨਾ ਉਹ ਸਾਰੀ ਪਾਲੀ ਮੈਂ।
1: ਅੱਛਾ ਜੀ, ਬੰਦ ਕਰ
0: ਤੇ ਉਹ ਨਾ ਪਾਣੀ ਰੋਕੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ ਜੁਗਾਦਿਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੈ ਕਲ ਕਲੇਸ ਤਨ ਵਾਹਿ ਮਿਟਾਵੈ ਸਿਮਰਉ ਜਸ ਵਿਸਮ ਹਰੀ ਕੈ ਨਾਮ ਜਪਤਾਉ ਗਨ ਧਨੀ ਕੈ ਵੇਦ ਪ੍ਰਾਨ ਸਿਮਰ ਸੋਧਾ ਅਖਿਰ ਕਿਨੇ ਰਾਮ ਨਾਮ ਕਾ ਅਖਿਰ ਕਿਨਕਾ ਏਕ ਜਿਹ ਜੀ ਵਸਾਵੈ ਤਾ ਕਿ ਮਹਿਮਾ ਗਨੀ ਨਾਵੈ ਕਾਂਖੀ ਏਕ ਦਰਸ ਤੁਹਾਰੂ ਨਾਨਕ ਸੰਗਮੋਹਿ ਉਦਾਰੂ ਸੁਖੁਨ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸਾਇ ਪ੍ਰਭ ਸਮ ਦੁਖ ਜਮ ਨਾਸਾ ਪ੍ਰਭ ਕੈ ਸਿਮਰਨ ਕਾਲ ਪਰ ਹਰਾਇ ਪ੍ਰਭ ਕੈ ਸਮ ਦਸ ਮੰਡਰਾਇ ਪ੍ਰਭ ਸਿਮਰਤ ਕਹਿ ਬੇਗਨਾ ਲਾ ਗਏ ਪ੍ਰਭ ਕੈ ਸਿਮਰਨ ਆਨੰਦ ਨ ਜਾ ਗਏ ਪ੍ਰਭ ਕੈ ਸਮ ਭਾਵਨਾ ਵਿਆਹ ਪੈ ਪ੍ਰਭ ਕੈ ਸਮ ਦੁਖ ਨਾ ਸੰਤਾਪ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵਨ ਧਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿਧ ਸਿਧ ਨਾਮ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਧ ਪੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸਿ ਸਿਮਰਹਿ ਜਨਾਬ ਸਿਮਰਾਇ ਨਾਨਕ ਤਾ ਕਾ ਲਾਗੋ ਪਾਈ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੇ ਊਚਾ ਪ੍ਰਭ ਕਾ ਸਿਮਰਨ ਤ੍ਰਿਸਨਾ ਬੋਝ ਪ੍ਰਭ ਕਾ ਸਿਮਰਨ ਸਭ ਕਹਿ ਸੋਜੈ ਪ੍ਰਭ ਕਾ ਸਿਮਰਨ ਨਾਹ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨਾਸਾ ਪ੍ਰਭ ਕਾ ਸਿਮਰਨ ਮਨ ਕਿ ਮਰ ਜਾਇ ਅੰਮ੍ਰਿਤ ਨਾਮ੍ਰਿਤ ਮਾਹਿ ਸਮਾਇ ਪ੍ਰਭ ਜੀ ਵਸਹ ਸਾਧਗੀ ਰਸਨਾ ਨਾਨਕ ਜਨਕ ਦਾਸਨ ਦਸਨਾ ਪ੍ਰਭ ਕਾ ਸਿਮਰਹਿ ਸੀ ਧਨਵੰਤ ਪ੍ਰਭ ਕਾ ਸਿਮਰਹਿ ਸੀ ਪਾਤਵੰਤ ਪ੍ਰਭ ਕਾ ਸਿਮਰਹਿ ਸੀ ਜਨ ਪਰਵਾਨ ਪ੍ਰਭ ਕਾ ਸਿਮਰਹਿ ਸੀ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੀ ਬੇਮਹਤਾ ਜੀ ਪ੍ਰਭ ਕਉ ਸਿਮਰਹਿ ਸੀ ਸਰਬ ਕੇ ਰਾਜੀ ਪ੍ਰਭ ਕਉ ਸਿਮਰਹਿ ਸੀ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਨਾਸੀ ਸਿਮਰੰਤੀ ਲਾਗੇ ਜਨਾਬ ਦਇਆਲ ਨਾਨਕ ਜਨਕ ਮੰਗਰ ਵਾਲ ਪ੍ਰਭ ਕਉ ਸਿਮਰਹਿ ਸੀ ਪਰਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਦ ਬਰਹਾਰੀ ਪ੍ਰਭ ਕਉ ਸਿਮਰਹਿ ਸੀ ਮੁਖ ਸੁਹਾਵੀ ਪ੍ਰਭ ਕਉ ਸਿਮਰਹਿ ਤਿਨ ਸੁਖ ਵਿਹਾਵੈ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਿਨ ਆਨੰਦ ਕਨੇਰ ਪ੍ਰਭ ਕਉ ਸਿਮਰਹਿ ਬਸ ਹਰ ਨੀਰ ਸੰਤ ਕਿਰਪਾ ਧਿਆਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਉ ਸਿਮਰਨ ਕਾਰਜ ਪੂਰੇ ਪ੍ਰਭ ਕਉ ਸਿਮਰਨ ਕਉ ਹਨਾ ਚੂਰੇ ਪ੍ਰਭ ਕਉ ਸਿਮਰਨ ਹਰ ਗੁਣ ਬਾਣੀ ਪ੍ਰਭ ਕਉ ਸਿਮਰ ਸਹਿਜ ਸਮਾਨੀ ਪ੍ਰਭ ਕਉ ਸਿਮਰਨ ਨਿਹ ਚਲਾ ਸਨਉ ਪ੍ਰਭ ਕਉ ਸਿਮਰਨ ਕਮਰ ਵਿਗਾ ਸਨਉ ਪ੍ਰਭ ਕਉ ਸਿਮਰਨ ਅਨਹਦ ਜਨ ਕਾਰ ਸੁਖ ਪ੍ਰਭ ਸਿਮਰਨ ਕਾਂਦਰਾ ਪਾਰ ਸਿਮਰਹਿ ਸੀ ਜਨ ਜਨ ਕਪਰਮਾਇਆ ਨਾਨਕ ਦਿਨ ਜਾ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰ ਲਗ ਵੇਦ ਉਪਾਇ ਹਰ ਸਿਮਰਨ ਪਏ ਸਿਧ ਜਤੀ ਦਾਤਿ ਹਰ ਸਿਮਰਨ ਨੀਚ ਚਹ ਕੁੰਟ ਜਾਤਿ ਹਰ ਸਿਮਰਨ ਧਾਰਿ ਸਭ ਧਰਣਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਰਨ ਕੀਓ ਸਕਲ ਆਕਾਰ ਹਰ ਸਿਮਰਨ ਹੈ ਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਯੋ ਨਾਨਕੀ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ ਮਾਨੂ ਹੈ ਨਾਮ ਤੇਰਾ ਸੰਗ ਸਹਾਇ ਜਹ ਮਹਾ ਪਾਇਆ ਦੂਰ ਜਮਦਾ ਰਹਿ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਇਆ ਤੁਪਾਰੀ ਹਰ ਕੋ ਨਾਮ ਖਿਨਵਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਉਤਾਰਾ ਹਰ ਕੋ ਨਾਮ ਕੂਟ ਪਾਪ ਪਰ ਹਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਪ ਸੁਖ ਗਨੇਰੇ ਸਭ ਸ੍ਰੇਸ਼ਠ ਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਹੋਏ ਸੁਖੀ ਲਾਖ ਕਰੋਰੇ ਬੰਧਨ ਪਰ ਹਰ ਕਾ ਨਾਮ ਜਪਤ ਨਿਹਤਾਰਾ ਅਨਕ ਮਾਇਆ ਰੰਗ ਦੇਖਣਾ ਬੁਝਾਵੈ ਹਰ ਕਾ ਨਾਮ ਜਪਤ ਆਗ ਹੈ ਜਿਹ ਮਾਰਗ ਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹਿਲਾ ਸਨਾਮ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਹਿ ਨਾਮ ਜਪਤ ਤਹ ਪਾਰ ਪਰਾਹੀ ਅਨਕ ਬੇਗਨ ਜਹ ਆਇ ਸੰਘਾਰ ਹਰ ਕਾ ਨਾਮ ਤਤਕਾਲ ਉਧਾਰ ਅਨਕ ਜੋਨ ਜਨਮ ਵਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਾਉ ਮੈਲ ਮਲ ਕਬਹਨਾ ਤੋਵੈ ਹਰ ਕਾ ਨਾਮ ਕੂੜ ਪਾਪ ਹੋਇਆ ਸਨਾਮ ਜਪ ਮਨ ਰੰਗ ਨਾਨਕ ਪਾਈਐ ਸਾਧਕ ਸੰਗ ਜਿਹ ਮਾਰਗ ਕੀ ਗਨ ਜਹ ਨ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜਿਹ ਪੈੜ ਮਹੰਤ ਗੁਬੈਰ ਹਰ ਕਾ ਨਾਮ ਸੰਗ ਉਜੀਆਰ ਜਹ ਪੰਥ ਤੇਰਾ ਕੋ ਨ ਸੰਜਾਨੂ ਹਰ ਕਾ ਨਾਮ ਤਹ ਨਰ ਪਛਾਨੂ
जह महापायाम तपत बहकाम तह हर के नाम की तम उपर श्याम जह त्रिखा मतु जा कर खय तह नानक हर हर अमृत बर खय भगत जनक वर्द नाम संत जनक मन विश्राम हर का नाम दास की ओट हर के नाम उदर जन कोट हर जस करत संत दिन रात हर हर औखद साधु कुमात हर जन कह हर नाम निधान पार ब्रह्म जन किनो दयान मंतन रंग रति रंगी कह नानक जन का बिरत बबी कह हर का नाम जन का मुक्त जुगत हर का नाम जन का त्रिभुत भुगत हर का नाम जन का रूप रंग हर नाम जपत काबू पर न भंग हर का नाम जन की बड़ी आयु हर का नाम जन शोभा पाय हर का नाम जन का भोग जोग हर नाम जपत काश नाह वियोग जन राता हर नाम की सेवा नानक पूजा हर हर दीवा हर हर जन का मालिक जीना हर तन जन का वाप प्रभु दीना हर हर जन का ऊट सतानी हर प्रताप जन बना जानी ओत पोत जन हर रस राति सुन समाद नाम रस माति आठ पहर जान हर हर जव पै हर का भगत प्रगट नहीं शव पै हर की भगत मगत बहु करि नानक जन संकेत दर पार जात एहो हर को नाम काम तीन हर हर गुण काम सबति उत्तम हर की कथा नाम सुनत दर्द दुख लथा नाम की महिमा संतरत वसा संत प्रताप दर्शन सा संत का संग बड़ भागी पाई है संत की सिवा नाम ती आई है नाम तुल का शवरण हो नानक गुरुमुख नाम पाव जन को श्लोक बह शास्त्र बह स्मृति पिख सर्व टोल पूज सनाह हर हरि नानक नाम अमर अष्टपति जप ताप ज्ञान सब त्यान खट शास्त्र सिमरत बखियान जोग व्यास कर्म त्रम क्रिया सकल त्याग बनवती फिर अनक प्रकार की वह जतना पुन धन होमे वह रतना शरीर कटे होमे कर राति वर्त नेम कर वह वाति नहीं तोल राम नाम विचार नानक गुरु नाम जापी एक वह नाम खंड पृथ्वी फिर चिर जीव महादास तिबिसरत ही वैगन वाह होमद प्राण कन का सब है भरपूम दान अवली कर्म कर भवासन जन वार्ग संजमत साधन नियमक नियम कार्य शरीर कटावै ताओ पी होमै बैर न जावे हर के नाम समसर कश नाह नानक गुरुमुख नाम जपत गद पाही मन कामना तीर्थ देह छुटै गर्भ गुमान मंद होटै सूज कर दिनस अर रह तू मर की मैल न तंति जा तिह दे कव बह साधन कर मंति कबू न बिखिया टर जल तुअ बह दिह नीत शुद्ध कह कच पीत मन हर के नाम की महिमा ऊच नानक नाम उदरी पत बह मूच बहुत सियाण जमका पव्या बनक जतन कर तसन न त्राप बिखनी कगन हो जाय कूट पव दरगन से जाय शूड सन हूब पयाल मुह व्याप माया जाल अवर कर तू सकली जम डान गोविंद भजन बेंतर नहमान हर का नाम जपता दुख जाय नान बोले सह सुभाय चार पदार्थ जे को मांग सा जनक सिवा लागे जे को अपना दुख मिटावे हर हर नाम रदा साध गावे जे को अपने सुभा रोरा सा संग हाँ मैं शोर है जे को जन्म मरण ते डर साध जनक सरण पर जह जन का प्रभु दस प्यास नानक तक बार बार जा सा सगल पुरख महापुरख प्रदान साध संग जाक मिटे अब मन आपस कहो जो जान नीचा सौ गणिया सब तिचा जाक मन हो सकल गिरीदा हर हर नाम तिन काट कट चीना मन अपनी त्रिपुरा मिटांदा पीख सकल श्रेष्ठ साजना सुख दुख जान समदृष्टि तान को पा पौन नहीं दे पा निर धन को तन तिरु नाउन थावे को नाऊ तिरा था निवान को प्रभ तिरु मान सकल कटा कहो दिवह दान करण करावन हार स्वामी सकल कटाके अंतर जामी अपनी गायत मित जान हो आप अपन संगा अपरा प्राति तुमरी उस्ता था तुम दिखे नायन कवर न जान सकुए सर्व तरम श्रेष्ठ तरम हर को नाम जब निर्मल कर्म सकल क्रिया में उत्तम क्रिया सा संग दुर्मत मार हिरिया सकल उद्यम में उद्यम परा हर का नाम जब हो जी सदा सकल बान में अमृत बान हर को जय सुन रसन बखान सकल थान त्यो उत्तम था नानक जी को आठ बस हर नाम श्लोक निर्गुणी आर अनिया सुप्रभु सदा सुमैल जिन किया तस चीत राख नानक निभ नाल अष्टपति नवैया के कुंचित पुरा निकम बोध कम दृष्टान जिन तू साज स्वर सी गारिया गर्भ अगन मह जिन हो बहरिया बैर व्यवस्थ था तुझ प्यारा दूध पर जोबन भोजन सुख सूद वृद भया उपर साक्ष मुख अपिया बैठ कौ दैन निर्गुण गुण कछु न बूझ बक्षले हो नानक सीज जिह प्रसाद तारू पर सुख बसा सुत पर आदमी मनता संहस हंज प्रसाद पीव हसी तर जरा सुखदाय पावन पाव कमला
ਊਂਝ ਪ੍ਰਸਾਦ ਭੁਗ ਹੈ ਸਭ ਰਸਾ ਸਗ ਸਮਗਰੀ ਸੰਗ ਸਾਥ ਬਸ ਦੀਨੇ ਹਸਤ ਪਾਪ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਵਰ ਸੰਗਰਚਨਾ ਸੇ ਦੋ ਗੁੜੰਦ ਵਿਆਪ ਨਾਨਕ ਕਾਲ ਲਿਹੁ ਪ੍ਰਵਿਆਪੀ ਆਦਿ ਅੰਤ ਜੋ ਰਖਨ ਹਾਰ ਤਿਸ ਸਿਉਂ ਪ੍ਰੀਤ ਨ ਕਰ ਗੁਵਾਰ ਜਾ ਕਿ ਸਿਵਾ ਨਾਮ ਨਿਰਧ ਪਾਵਤਾ ਸਿਉਂ ਮੂੜਾ ਮਨ ਰਵਜ ਠਾਕੁਰ ਸਾਧੁ ਸਦਾ ਹਜੂਰਤਾ ਕਉ ਅੰਧਾ ਜਾਂਤ ਦੂਰੇ ਜਾ ਕਿ ਟਹਿਰ ਪਾਵੈ ਦਰਗਹ ਮਾਨ ਤੇ ਸਹਿਬ ਸਾਰ ਮੁਕਤਿਆ ਜਾਨ ਸਦਾ ਸਦਾ ਇਹ ਪੁਲਨ ਹਰ ਨਾਨਕ ਰਖਨ ਹਾਰ ਅਪਾਰ ਤੰਤਿਆ ਕੌੜੀ ਸੰਗਰਾਚਾ ਸਾਚ ਛੋੜ ਝੂੜ ਸੰਗ ਮਚਾ ਜੋ ਛੱਡਨਾ ਸੋ ਅਸਥਿਰ ਕਾਰ ਮਾਨ ਜੋ ਹੋਵਨ ਸੋ ਦੂਰ ਪੁਰਾਨ ਛੋੜ ਜਾਇ ਤਿਸ ਕਾ ਸਰਾਮ ਕਰੈ ਸੰਗ ਸਹਾਇ ਤਿਹ ਪਰ ਹਰੈ ਚੰਦਨ ਜੀ ਪੋਤਾਰੈ ਤੋਇ ਕਰਤ ਪ੍ਰੀਤ ਭਸਮ ਸੰਗ ਹੋਇਆ ਗੁਹ ਮਹਿ ਪਤਤ ਵਿਕਰਾ ਨਾਨਕ ਕਾੜਿਹੁ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮੈਲ ਮਾਇਆ ਸ਼ਬਦ ਨਾਹ ਕਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪਲ ਉਸਵੈਨ ਅੰਤਰ ਅਗਨ ਬਾਹਰ ਤਨ ਸੁਵੈ ਗਲ ਪਾਥਰ ਕੈਸੇ ਤਰਿਆ ਥਹਿ ਜਾ ਕੇ ਅੰਤਰ ਬਸ ਪ੍ਰਭਾਵ ਨਾਨਕ ਦੀ ਜਨ ਸਹਿਜ ਸੰਵਾਦ ਸੋਨ ਅੰਧਾ ਕੇ ਸਮਾਰਕ ਪਾਵੈ ਕਰ ਗਹਿ ਲਿਹੁ ਊੜ ਨਿਵਹਾਵੈ ਕਹ ਬੁਝਾਰਤ ਪੂਜਾ ਡੋਰਾ ਨਿਸ ਕਹੀਐ ਤਉ ਸਮਝੈ ਪੂਰਾ ਕਹ ਬਿਸਨ ਪਦ ਗਾਵੈ ਗੁਣ ਜਤਨ ਕਰੈ ਤਉ ਪੀਉ ਸੁਰ ਭਾਂਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਇ ਸੁਆਵੈ ਨ ਜੀਤ ਜੋ ਵੈ ਰਾਜ ਦਾਸ ਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਬਸ ਆਨੰਦ ਕੀਰ ਮਾ ਰੰਗ ਰਸ ਦ੍ਰਿੜ ਕਰਮਾ ਨ ਮਨ ਪ੍ਰਤੀਤ ਕਾਰਣ ਆਵੈ ਮੁੜੀ ਚੀਤ ਬੈਰ ਵਿਰੋਧ ਕੈਮ ਕ੍ਰੋਧ ਮੋਹ ਝੂਠ ਬੇਕਾਰ ਮਹਲੋਭ ਧਰੋਹ ਆਹ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਲਿਹੁ ਆਪਨ ਕਰ ਕਰਮ ਦੂ ਠਾਕੁਰ ਤੁਮ ਬਹਿਰਦਾਸ ਜੀਉ ਪੇਣ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬੈਰਕ ਤੇਰੇ ਤੁਮਰੀ ਕਿਰਪਾ ਮਹਿਸੂਖ ਕਨੇਰੇ ਕੋਇ ਨਾ ਜਾਣਾ ਤੁਮਰਾ ਤੂਚੇ ਤੂਚਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਦਰ ਤੁਮ ਤੇ ਹੋਏ ਸੁਆਗ ਕਰ ਤੁਮਰੀ ਕਾਤਮੇ ਤੁਮਹਿ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕੇ ਲਾਗੇ ਹਨ ਸਵਾਇ ਨਾਨਕ ਕਹੂ ਨਾਸੀ ਜੈ ਬਿਨ ਨਾਵੈ ਪਤ ਜੈ ਅਸ਼ਪਦੀ ਦਸ ਵਸਤੂ ਲੀ ਪਾਛਾ ਪਵੇ ਵਸਤ ਕਾਰਨ ਵਿਖੋੜ ਗਵਾਵੇ ਬਿਨਾ ਦੇ ਦਸ ਵੀ ਹਿਰ ਲੀ ਤਾ ਮੂੜਾ ਕਹੂ ਕਹਾ ਕਰੀਏ ਜਸ ਠਾਕੁਰ ਸੁਨਾ ਚਾਰਾ ਤਾ ਕਹੋ ਕੀ ਜੈ ਸਦ ਨਮਸਕਾਰ ਜਗ ਮਨ ਲਾਗ ਬ੍ਰਹਮੀਠਾ ਸਰਵ ਸੁਖ ਦਖਮਾਨ ਉਠਾ ਜਿਸ ਜਾਨ ਆਪਣਾ ਹੁਕਮ ਮਨਾਇਆ ਸਰਵ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੂ ਆਪਣੀ ਦੇ ਰਾਸ ਖਾਤ ਬੀਤ ਬਰ ਤੇ ਅਨੰਦ ਵਿਲਾਸ ਆਪਣੀ ਅਮਾਨ ਕਾਸ਼ ਬਾਹਰ ਸਾਹੂ ਲੀ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀਤ ਆਪ ਹੀ ਖੋਹੈ ਬਾਹਰ ਉਸ ਕਾ ਵਿਸਵਾਸ ਨਾ ਵਜ ਜਿਸ ਕੀ ਵਸਤਾ ਦਹਾਗਾ ਰਖ ਪ੍ਰਭ ਕੀ ਆਗਾ ਮਾਨਾ ਮਾਥ ਉਸ ਤੇ ਚਾਉ ਗਨ ਕਰਨ ਹਰ ਨਾਨਕ ਸਾਹਿਬ ਸਦਾ ਦਯਾਲੰਕ ਪਦਮਾਇ ਕੀ ਹੇਤ ਸਰਬਰ ਵਧ ਜਾਨ ਨੇਤ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਊਹ ਬਿਨ ਸਖ ਮਨ ਪਛਤਾਵੈ ਜੁਦੀ ਸਹਿ ਸੋ ਚਾਲ ਨਾਰ ਲਪਟ ਰਹੇ ਉਹ ਤਹਾਂ ਦਾ ਅੰਧਾਰ ਬਟਾਊ ਸਿਉਂ ਜੋ ਲਾਵੈ ਨੀਹ ਤਾ ਕਉ ਹਾਥਾਵੈ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਇ ਕਰ ਕਿਰਪਾ ਨਾਨਕ ਆਪ ਲਏ ਲਾਏ ਮਿਥਿਆ ਤਨ ਤਨ ਕੁਟੰਬ ਸੁਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀਆ ਸਭ ਵਸਤਰਾ ਮਿਥਿਆ ਰੰਗ ਸੰਗਵਾਇਆ ਪਿਹ ਹਸਤਾ ਮਿਥਿਆ ਧਰੂਹ ਮੂਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮੈਨ ਅਸਥਿਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਮਿਥਿਆ ਸ੍ਰਾਵਣ ਪਨ ਦਾ ਸੁਨਹਿ ਮਿਥਿਆ ਹਸ ਪਰ ਦਰਭ ਕਵਿ ਹਰਿਹੈ ਮਿਥਿਆ ਨੇਤਰ ਪੀਖਤ ਪਰ ਤ੍ਰਿਅ ਰੂਪਾਦ ਮਿਥਿਆ ਰਸਨਾ ਭੋਜਨਾਨ ਸਵਾਦ ਮਿਥਿਆ ਚਰਨ ਪਰ ਵਿਕਾਰ ਕਰਤਾਵੈ ਮਿਥਿਆ ਮਾਨ ਪਰ ਲੋਭ ਲੁਭਾਵੈ ਮਿਥਿਆ ਦਾਨ ਨਹਿ ਪਰ ਉਪਕਾਰ ਮਿਥਿਆ ਬਾਸ ਲਿਤ ਬਕਾਰ ਬਿਨ ਬੁਝੇ ਮਿਥਿਆ ਸਭ ਪੈ ਸਫਲ ਦੇਹ ਨਾਨਕ ਹਰ ਹਰਿ ਨਾਮ ਲਾਈ ਬਿਰਥੀ ਸਾਗਤ ਕੀ ਆਰ ਜਾ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥ ਨਾਮ ਬਿਨਾ ਧਨ ਅੰਧ ਮੁਖਾਵਤ ਤਾਕ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥ ਬਿਹਾਇ ਮੇਘ ਬਿਨਾ ਜੋ ਖੇਤ ਜਾਇ ਗੋਬਿੰਦ ਭਜਨ ਬਿਨ ਬ੍ਰਥਿ ਸਭ ਕਾਮ ਜੋ ਕਿਰਪਨ ਕੀ ਨਰਾਰਥ ਦਾਮ ਧਨ ਧਨ ਤੀ ਜਨ ਜਿਹ ਘਾਟ ਵਸਿਓ ਹਰ ਨਾਉ ਨਾਨਕ ਤਕ ਬਲ ਬਲ ਜਾਉ ਰਹਿ ਤਿਉਰ ਕਾ ਸ਼ਬਰ ਕੁਮਾਵਤ ਮਨ ਪ੍ਰੀਤ ਮੁਖੰ ਗੰਢ ਲਾਵਤ ਜਾਨਨ ਹਰ ਪ੍ਰਭੂ ਪ੍ਰਵੀਨ ਬਾਹਰ ਭੀਖ ਨ ਕਾਹੂ ਭੀਨ ਅਵਰ ਅਪਦੀ ਸੈ ਆਪ ਨ ਕਰੈ ਆਵਤ ਜਾਵਤ ਜਨਮਾ ਮਹਾਰਾਜ ਕੰਤਰ ਬਸੈ ਨਿਰੰਕਾਰ ਦੁਖੀ ਸੀਖ ਤਰਾ ਸੰਸਾਰ
ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਉਨ ਜਾਂ ਚਰਨ ਉਪਰਾਤਾ ਕਰੂ ਬੇਨ ਦੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪ ਹਮਾਨ ਆਪ ਆਪ ਆਪ ਕਰਦ ਨਬੀਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੀਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਹਿ ਜਾਣੇ ਆਤਮ ਕੀ ਰਹਿਤ ਜਹ ਪਾਵਤ ਹਲੈ ਲੜ ਲਾਏ ਥਾਨ ਥਨੰਤਰ ਰਹੇ ਸਮਾਏ ਸੋ ਸਿਵਕ ਜਹ ਕਿਰਪਾ ਕਰੀ ਨਿਮਖ ਨਿਮਖ ਜਾਪ ਨਾਨ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਯ ਹੇਵ ਨਾਨਕ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੇਵ ਪਦੇ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਵਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹ ਧਿਆਇ ਸਦਾ ਮਨੰਦਰ ਜਿਹ ਪ੍ਰਸਾਦ ਗ੍ਰਿਹ ਸੰਘ ਸੁਖ ਵਸਨਾਠ ਵਹਿਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਹਿ ਭੋਗ ਨਾਨਕ ਸਦਾ ਧਿਆਈ ਹੈ ਧਿਆਮ ਯੋਗ ਜੇ ਪ੍ਰਸਾਦ ਉਪਾਠ ਉਪਟੰਬਰ ਹੰਡਾਵਹਿ ਤਿਸੇ ਤਿਆਗ ਕਤਵ ਲਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪਹਿਰ ਤਾਕ ਜਹ ਗਾਵੀ ਜੈ ਜੇ ਪ੍ਰਸਾਦ ਤੁਜ ਸਭ ਕੋ ਮਨ ਮੁਖਤਾ ਕੋ ਜਸ ਰਸਨ ਮੁਖਾਨ ਜੇ ਪ੍ਰਸਾਦ ਤਿਰੁ ਰਹਿਤਾ ਧਰਮਾਂ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਨ ਪਾਵਹਿ ਨਾਨਕ ਪਾਦ ਸਿਧ ਕਰ ਜਾਵਹਿ ਜੋ ਪ੍ਰਸਾਦ ਆਰੋ ਕੰਚਨ ਦੇਹਲੇ ਬਲਾਵਹਿ ਤਿਸ ਰਾਮ ਸਨੇਹ ਜੋ ਪ੍ਰਸਾਦ ਰਹੁ ਲਾ ਰਹਿਤ ਮਨ ਸਭ ਪਾਵਹਿ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤਿਰ ਸਗਲ ਛਿਦਰ ਢਾਕੇ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੂ ਨਾ ਪਾਹੁ ਜੈ ਮਨ ਸਾ ਸਾ ਸਿਮਰ ਪ੍ਰਭੁ ਚ ਜਿਹ ਪ੍ਰਸਾਦ ਪਾਇ ਦੁਰਲਭ ਦੀ ਨਾਨਕ ਤਾਗ ਭਗਤ ਕਰੀ ਹਾਂ ਜਿਹ ਪ੍ਰਸਾਦ ਆਪੂਖਨ ਪਹਿਰੀ ਜੈ ਵੰਦੇ ਸਿਮਰਤ ਕੁਮਾਰ ਸਕੀ ਜੈ ਜੇ ਪ੍ਰਸਾਦ ਅਸਵ ਹਸਤਾ ਸਵਾਰੀ ਮਨ ਤਹ ਪ੍ਰਭ ਕਉ ਕਬਹੁ ਨਾ ਬਸਾਰੇ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਈ ਜੇ ਕਾ ਲਖੈ ਈ ਹਉ ਹੈ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰਹਿ ਪੁਨ ਬਹਦਾਨ ਮਨ ਅਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਹ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਨਰਾਜ ਜੇ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨਹਿ ਕਰਨ ਅਨਾਦ ਜੇ ਪ੍ਰਸਾਦ ਵੇਖ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਰਹਿ ਜੇ ਪ੍ਰਸਾਦ ਸੰਪੂਰਨ ਫਰਹਿ ਜਿਹ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵਹਿ ਸਪ੍ਰਭ ਤਿਆਗ ਗੁਰ ਕਾ ਤਲਾਗ ਗੁਰੂ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨੋ ਬਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪਰੀ ਮਨ ਮੂੜ ਤੂੰ ਤਾ ਕੁ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾ ਚੋਰੀ ਮਨ ਮੇਰੇ ਤੂੰ ਤਾ ਸਵਰਾਜ ਜਿਹ ਪ੍ਰਸਾਦ ਸਭ ਕੀ ਗਾ ਤੂੰ ਨਾਨਕ ਜਾਪ ਜਪੈ ਜਪ ਸੋਇਆ ਜਪਾਈ

ਬੋਧਨ ਵੀਰਾ ਸਾਧ ਹੂੰ ਪਾਇ ਨਾਮ ਰਤਨ ਸਾਧਕ ਸੰਗੀ ਗੁਪਰ ਜਤਨ ਸਾਧਕੀ ਮਹਿਮਾ ਵਰਨ ਕੌਣ ਪੁਰਾਣੀ ਨਾਨਕ ਸਾਧਕੀ ਸੂਬੈ ਪ੍ਰਮਹ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧ ਹੂੰ ਸਦਾ ਪ੍ਰਫੁੱਲ ਸਾਧ ਹੂੰ ਆਵਹਿ ਬਹਿ ਪੰਚਾ ਸਾਧ ਸੰਗ ਵਰਤ ਰਹਿ ਪੰਚਾ ਸਾਧ ਸੰਗ ਸਭ ਗਿਰੇਨ ਸਾਧਕ ਸੰਗ ਮਨੋਹਰ ਵੈਨ ਸਾਧਕ ਸੰਗ ਨ ਕਤ ਹੂੰ ਤਾਵੈ ਸਾਧ ਸੰਗ ਸਿਤ ਮਨ ਪਾਵੈ ਸਾਧ ਖੰਗ ਵਾਇ ਪੀਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪਨੀਤ ਸਾਧ ਸੰਗ ਕੇ ਸਸਿਓ ਨਹਿ ਵੈਰ ਸਾਧਕ ਸੰਗ ਨ ਬੀਗਾ ਪੈਰ ਸਾਧਕ ਸੰਗ ਨਾਹੀਂ ਕੁਮਨ ਦਾਸ ਸਾਧ ਸੰਗ ਜਾਨੀ ਪਰਮਾਨੰਦ ਦਾਸ ਸਾਧ ਸੰਗ ਨਾਹੀਂ ਹਤਾਪ ਸਾਧ ਹੰ ਤਾਜਾ ਸਭ ਆਪ ਆਪੀ ਜਾਨ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਾਈ ਸਾਧਕ ਸੰਗ ਨ ਕਬੂ ਤਾਵੈ ਸਾਧ ਸੰਗ ਸਦਾ ਸੁਖ ਪਾਵ ਸਾਧ ਸੰਗ ਬਸ ਆਗੂ ਚਰ ਲਹਿ ਸਾਧ ਸੰਗ ਆਜਾਰ ਸਹਿ ਸਾਧ ਸੰਗ ਬਸ ਸਾਧ ਥਾਨ ਊਚਾ ਸਾਧੂ ਕਸੰਗ ਵਹਿਲ ਪਾਹੂ ਚਾ ਸਾਧਕ ਸੰਗ ਦ੍ਰਿੜਾ ਸਭ ਧਰਮ ਸਾਧੂ ਹੰ ਕੇਵਲ ਪਾਰ ਬਨਮ ਸਾਧੂ ਹੰ ਪੈ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧੂ ਹੰ ਸਭ ਕੁਰੇ ਵਧਾਰਾ ਸਾਧ ਸੰਗ ਸਾਜਨ ਬੀਤ ਕੁਟਾਂਬ ਨਿਹਤਾਰਾ ਸਾਧੂ ਕੈ ਸੰਗ ਸੂ ਧਨ ਪਾਵ ਜਹ ਤਨ ਤੇ ਸਭ ਗੁਬਰ ਸਾਹਿਬ ਸਾਧ ਸੰਗ ਧਰਮ ਰਾਈ ਕਰੀ ਸੇਵਾ ਸਾਧੂ ਹੰ ਸੋਭੈ ਸੁਰ ਦੇਵਾ ਸਾਧੂ ਕੈ ਸੰਗ ਪਾਪ ਭੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧੂ ਸੰਗ ਸਰਬ ਥਾਨ ਗਮ ਨਾਨਕ ਸਾਧੂ ਸੰਗ ਸਵਲ ਜਨਾਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਪੀੜਤ ਹੋਦਨ ਹਾਲ ਸਾਧਕ ਸੰਗ ਕਲੂਖ ਧਾਰਾ ਸਾਧਕ ਸੰਗ ਨਰਕ ਪਰ ਹਰਾ ਸਾਧਕ ਸੰਗ ਈਹਾਊ ਹੈ ਸੋਹੇਲਾ ਸਾਧ ਸੰਗ ਬੇਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥ ਜਾ ਪਾਰ ਬ੍ਰਹਮ ਸਾਧ ਰਿਤ ਵਾਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਸੰਗ ਸੁਨੋ ਹਰ ਨਾਉ ਸਾਧ ਸੰਗ ਹਰਿ ਗੁਣ ਗਾਊ ਸਾਧਕ ਸੰਗ ਨਮੰਤ ਬਿਸਰੈ ਸਾਧ ਸੰਗ ਸਰ ਪਰ ਨਿਹਤਰੈ ਸਾਧਕ ਸੰਗ ਲਗਾ ਪਰਮ ਮੀਠਾ ਸਾਧੂ ਕਸੰਗ ਘਾਟ ਘਾਟ ਮੀਠਾ ਸਾਧ ਸੰਗ ਪੈ ਆਗਿਆ ਕਰ ਸਾਧ ਸੰਗਤ ਪੈ ਹਮਾਰੀ ਸਾਧੂ ਕਸੰਗ ਬੇਟੇ ਸਾਹ ਰੋਗ ਨਾਮ ਸਾਧ ਬੇਟੇ ਸੰਯੋਗ ਸਾਧ ਕੀ ਮਹਿਮਾ ਬੇਦਨਾ ਜੈ ਨਹ ਜੀ ਤਸ ਨਹ ਦੇ ਤਬ ਕਿਆ ਨਹ ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧਕ ਸੋਭਾ ਕਾ ਨਾ ਅੰਤ ਸਾਧਕ ਸੁਭਾ ਸਦਾ ਬੇਅੰਤ ਸਾਧ ਸੋਭਾ ਉੱਚ ਤੇ ਉੱਚ ਸਾਧਕ ਸੁਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨ ਆਯੁ ਨਾਨਕ ਸਾਧ ਪ੍ਰਭੇਦ ਨਾਮ ਪਾਈ ਸਲੋਕ ਮਾਨ ਸਾਚਾ ਮੁਖ ਸਾਚਾ ਸੁਯਵਰਨਾ ਪੀਖਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ਅਸ਼ਟਪਦੀ ਬ੍ਰਹਮ ਗਿਆਨ ਸਦਾ ਨਰਲੀਪ ਜਹ ਜਾਲ ਮਹ ਕਮਲਾਲੀ ਬ੍ਰਹਮ ਗਿਆਨ ਸਦਾ ਨਿਰਦੋਖ ਜਹ ਸੂਰ ਸਰਬ ਕਵ ਸੋਖ ਬ੍ਰਹਮ ਗਿਆਨ ਕਹਿ ਦ੍ਰਿਸ਼ਟ ਸਮਾਨ ਜੈ ਸ੍ਰੀ ਰਾਜ ਰੰਕ ਕਵ ਲਾਗਤ ਲਭਵਾਨ ਬ੍ਰਹਮ ਗਿਆਨੀ ਕਾਇ ਤੀਰ ਜੇ ਕਾ ਜਿਉ ਬੈ ਸੁਧਾ ਕੋ ਖੁਦਾ ਕੋ ਚੰਦ ਲੇ ਬ੍ਰਹਮ ਗਿਆਨੀ ਕਾਇ ਹੈ ਗੁਨਾ ਨਾਨਕ ਜਿਉ ਪਾਵ ਕਰ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸ੍ਰੀ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨਿਕ ਮਨ ਹੋਏ ਪ੍ਰਗਾਸ ਜਹ ਤਾਰੂ ਪਰ ਆਕਾਸ ਬ੍ਰਹਮ ਗਿਆਨਿਕ ਮਿੱਤਰ ਸਤਰ ਸਮਾਨ ਬ੍ਰਹਮ ਗਿਆਨਿਕ ਨਾ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣਾ ਹੈ ਸਬਦ ਨੀਚਾ ਬ੍ਰਹਮ ਗਿਆਨ ਸੀ ਜਨ ਪੈ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾਇਆ ਤੁਮ ਰਹਿ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਸਭ ਉਪਰਮਾਇਆ ਬ੍ਰਹਮ ਗਿਆਨ ਤਿਕਾ ਸ਼ੁਭਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰਸ ਬ੍ਰਹਮ ਗਿਆਨ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੀ ਨਿਰਮਲ ਯੋਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਹ ਬ੍ਰਹਮ ਗਿਆਨ ਕਨ ਹੀ ਬਨਾਇਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰ ਉਮਾਹ ਬ੍ਰਹਮ ਗਿਆਨ ਕਾ ਨਾ ਧੰਦਾ ਬ੍ਰਹਮ ਗਿਆਨ ਦੇ ਤਾਵਤ ਬੰਧ ਹੈ ਬ੍ਰਹਮ ਗਿਆਨੀ ਕਾ ਹੂ ਸੁਫਲਾ ਬ੍ਰਹਮ ਗਿਆਨ ਸੁਫਲ ਫਲਾ ਬ੍ਰਹਮ ਗਿਆਨ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪ ਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਏਕਾ ਰੰਗ ਬ੍ਰਹਮ ਗਿਆਨ ਕਾ ਬਸਾ ਬ੍ਰਹਮ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਾਧ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜਨ ਵਾਹ ਨਾਨਕ ਬ੍ਰਹਮ ਗਿਆਨ ਕਾ ਨਹਿ ਬਿਨਾਸ਼ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਏਕ ਸੰਹਿਤਾ ਬ੍ਰਹਮ ਗਿਆਨ ਕਾ ਹੋਇ ਅਚਿੰਤ ਬ੍ਰਹਮ ਗਿਆਨ ਕਾ ਨਿਰਮਲ ਮੰਤ ਬ੍ਰਹਮ ਗਿਆਨ ਜਿਸ ਕਰ ਪ੍ਰਭਾਵ ਬ੍ਰਹਮ ਗਿਆਨ ਕਾ ਬੜ ਪ੍ਰਤਾਪ ਬ੍ਰਹਮ ਗਿਆਨ ਕਾ ਦਰਸ ਬੁੜਪਾਗੀ ਪਾਈ ਹੈ ਬ੍ਰਹਮ ਗਿਆਨ ਕੋ ਬੈਲ ਬਲ ਜਾਈ ਹੈ ਬ੍ਰਹਮ ਗਿਆਨ ਕਾ ਖੂ ਜਹਮ ਹੀ ਸਰ ਨਾਇਨ ਬ੍ਰਹਮ ਗਿਆਨ ਆ ਪਰਮੇਸ਼ਰ ਬ੍ਰਹਮ ਗਿਆਨ ਕੀ ਕੀਮਤ ਅਨਾਹੀ ਬ੍ਰਹਮ ਗਿਆਨ ਕਾ ਸਗਲ ਮਨ ਵਾਹੀ ਬ੍ਰਹਮ ਗਿਆਨ ਕਾ ਕੌਣ ਜਾਨ ਭੇਦ ਬ੍ਰਹਮ ਗਿਆਨ ਕੋ ਸਦਾ ਅਦੀਸ ਬ੍ਰਹਮ ਗਿਆਨ ਕਾ ਕਥਿਆ ਨ ਜਾਇ ਅਦਾਖੀਅਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਕੀ ਮੇਤ ਕੌਣ ਬਖਾਨ ਬ੍ਰਹਮ ਗਿਆਨ ਕੀ ਗਾਤ ਬ੍ਰਹਮ ਗਿਆਨ ਜਾਨ ਬ੍ਰਹਮ ਗਿਆਨ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈ ਨਹਿ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀਅ ਕਾ ਦਾਤਾ
ब्रह्म ज्ञान पूर्ण पुरुष विधाता, ब्रह्म ज्ञान अनाथ कनाथ, ब्रह्म ज्ञान का सवरहाथ, ब्रह्म ज्ञान का सकल आकार, ब्रह्म ज्ञान अनिरंकार, ब्रह्म ज्ञान की शोभा, ब्रह्म ज्ञान बनि नान, ब्रह्म ज्ञान सर्व का तन श्लोक।

0: ਵਾਹਿਗੁਰੂ ਜੀ ਕੀ ਫਤਿਹ।
1: ਦਰਸ਼ਨ ਦੇਖ

ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸਾਚੈ ਵੇਸੇ, ਸਾਜਨ ਸੈਣ ਮਿਲੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮੈਂ, ਦੁੱਖ ਸੁਖ ਲੇਖ ਲਿਖਾਇਆ, ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬੈ ਸਾਚੈ ਲਿਖਿਆ ਅੰਮ੍ਰਿਤ ਵਿਖਿਆ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰ ਹੋਵਾ। ਸੱਚਾ ਘਰ ਸੱਚੜੈ ਸੇਵੀ ਹੈ, ਸੱਚ ਖਰਾ ਸਚਿਆਰੋ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਜਪੋ ਸਤਨਾਮ ਸਤਨਾਮ ਸਤਨਾਮ ਜੀ,

ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣਾ ਨਿਸਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਲਾ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਛ ਕਛ ਕਛੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗਾ ਰੱਖੀਆ ਜਿਤ ਦਿਸਾ ਦਰਬਾਰ ਮੂੰਹ ਹਾਂ ਕੇ ਬੋਲਣ ਬੋਲੀਆ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਜਿਹੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇਤੀ ਸਿੱਠ ਉਪਾਈ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਜਿਹੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਈ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਾ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁੱਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਖਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ਼ਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜ ਸੜ ਕਾ ਇਸਨਾਨ ਸੁਣਿਆ ਪੜ ਪੜ ਪਾਵਿਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਇਆ ਸੁਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੁੱਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਮੇਂ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਮੰਨਾ ਸਵਲ ਭਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ
ਮੰਨਾ ਜਮ ਕਾ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਾਤਸ਼ਾਹ ਪ੍ਰਗਟ ਜਾਏ। ਮੰਨਾ ਮਾਗ ਨਾ ਚੱਲੈ ਪੰਥ, ਮੰਨਾ ਧਰਮ ਸੇ ਤੀਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਪਾਪ ਹੀ ਮੋਖ ਦੁਆਰ, ਮੰਨਾ ਪਰਵਾਰਾ ਸਾਧਾਰ, ਮੰਨਾ ਤਾਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੀ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝਾ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰਾ ਹੋਰ ਹੋਰ, ਤਿਸ ਤੇ ਭਾਰ ਤਲਾ ਕਵਨ ਜੋਰ, ਜੀ ਜਾਤ ਰੰਗਾ ਕੇ ਲਾਭ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਨ ਸਵਾਲ ਇਹੋ ਰੂਪ, ਕੀਤੀ ਦਾਤ ਜਾਣਾ ਕੌਣ ਕੂਤ, ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲਖ ਦਰੀ ਆਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਜਪ ਸੰਖ ਭਾਓ, ਸੰਖ ਪੂਜਾ ਸੰਖ ਤਪ ਤਾਓ, ਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਗਸਾਰ, ਸੰਖ ਮੋਹ ਲਿਵਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਸੰਖ ਗਲ ਵੱਢ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਸੰਖ ਨਾਭ ਸੰਖ ਥਾਵ, ਗਮ ਗਮ ਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਖਾਨ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਹੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਧੋਏ, ਭਰੀਆ ਮਤ ਪਾਪਾ ਕੈ ਸੰਗ, ਧੋਪੈ ਨਾਵਾ ਕੈ ਰੰਗ, ਪੁੰਨੀ ਪਾਪੀ ਆਖਣ ਲਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਿਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਾਤੀ ਸੰਭਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰੁੱਤੀ ਮਾਹੋ, ਕਵਨ ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣਾ ਰੁਤਮਾ ਨਾ ਕੋਈ, ਜਾ ਕਰਤਾ ਸੱਠੀ ਕੋ ਸਾਜੇ ਆਪੇ ਜਾਣਾ ਸੋਈ, ਕਿਵ ਕਰ ਆਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ, ਅੱਗਾ ਗਾਣਾ ਸੁਹੈ ਪਾਤਾਲਾ ਪਾਤਾਲ ਲਾਖਾ ਗਾਸਾ ਆਗਾਸ, ਔੜਕ ਔੜਕ ਭਾਲ ਥਕੇ ਵੇਦ ਕਹਿਨਿਕ ਵਾਤ, ਸੈਸ ਅਠਾਰੇ ਕਹਿਨਕ ਤੇਬਾ ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਆ ਲਿਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਆ ਆਪੇ ਜਾਣਾ ਆਪ, ਸਾਲਾ ਹੀ ਸਾਲਾ ਹੇ ਤੀ ਸੁਲਤਨਾ ਪਾਈਆ, ਨਦੀਆ ਅਤੇ ਵਾਹ ਪਵੇ ਸਮੁੰਦਰਾਂ ਜਾਣੀਆ ਹੈ, ਸਮੁੰਦਰ ਸਾਹ ਸੁਲਤਾਨ ਗਰਹਾ ਸੇਤੀ ਮਾਲ ਧਨ, ਕਿਹੜੀ ਤੁਲਨਾ ਹੋਵਨੀ
ਜੇ ਤਿਸ ਮਨਹੋ ਨਾ ਵਿਸਰੇ ਅੰਤਨਾ ਸਿਫਤੀ ਕਹਿਣ ਨਾਨਤ ਅੰਤਨਾ ਕਰਨਾ ਦੇਣ ਨਾਨਤ ਅੰਤਨਾ ਵੇਖਣ ਸੁਣਨ ਨਾਨਤ ਅੰਤਨਾ ਜਾਪੈ ਕਿਆ ਮਨ ਮੰਥ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤਨਾ ਪਾਏ ਜਾਹੇ ਉਹ ਅੰਤਨਾ ਜਾਣਾ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਲਾਓ ਏਵਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣਾ ਸੋਈ ਜੇਵਡ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦੇ ਪਾਰ ਕਿਤੇ ਅਗਨ ਤਨਹੀਂ ਵਿਚਾਰ ਕਿਤੇ ਖਾ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂ ਸਦ ਮਾਰ ਭੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣਾ ਜਿਤਿਆ ਮੁਖ ਖਾਏ ਆਪੇ ਜਾਣਾ ਆਪੇ ਦੇ ਆਖੇ ਸੇ ਭੇ ਕਈ ਕੇ ਜਿਸਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੀ ਗਰੀਬ ਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹੇ ਕਈ ਕਿ ਜੇਵੜ ਭਾਵਾ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵੇ ਗਾੜਤਾ ਲਿਖਿਆ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੀ ਨਾਦਨਿਕ ਸੰਖਾ ਕੀਤੇ ਵਾਵਨ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਹੇ ਚਿੱਤ ਗੁਪਤ ਲਿਖ ਜਾਣੇ ਹੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਡ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਸ ਪੇ ਆਲੇ ਗਾਵਨ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸਾ ਆਦੇਸ ਆਦ ਨੀਲ ਨਾਦ ਨਾਹਤ ਜੋਗ ਜੋਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਜੋ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਿਸਾ ਆਦੇਸ ਆਦ ਨੀਲ ਨਾਦ ਅਨਾਹਤ ਜੋਗ ਜੋਗ ਏਕੋ ਵੇਸ ਏਕਾ ਮਾਈ ਜੂਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਓਨਾ ਨਦਰ ਨਾ ਆਵੈ ਬਹੁਤਾ ਇਹ ਵਿਡਾਨ ਆਦੇਸ ਤਿਸਾ ਆਦੇਸ ਆਦ ਨੀਲ ਨਾਦ ਅਨਾਹਤ ਜੋਗ ਜੋਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦੇ ਸਾਇਆ ਦੇਸ ਆਦ ਨੀਲ ਅਨਾਦ ਅਨਾਹਤ ਜੋ ਜੋ ਗੇਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ ਤਰਾਹੇ ਪਤ ਪਵੜੀਆ ਚੜੀਆ ਹੋਏ ਇੱਕੀਸ
ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੋਤੀ ਸੁੱਟੈ ਸੰਸਾਰ ਜੇ ਸਾਬ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਤਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੂਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਹ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਾਉਣ ਪਾਣੀ ਵੈਸਨ ਪਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕੇ ਅੰਤਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਘੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾ ਕੀਆ ਗਲਾ ਕਥੀਆ ਨਾ ਜਾਏ ਜੇ ਕੋ ਕਹਿ ਪੁਛਾ ਪਛਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਸ ਦਾਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾ ਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨਕਾ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਹੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਨ ਤਨਾਨਤ ਤਿੱਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖਿਆ ਵਿਖਸਾ ਕਰ ਵਿਚਾਰ ਨਾਨਕ ਕਥਨਾ ਕਰਲਾ ਸਾਰ ਜਤ ਪਾਹਾਰਾ ਧੀਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ

รังกาลานกาลันปูติยังอาบาปังกัตมิตรพาร์กุนกานุดารมุนกันพรนามเนรพันกามาดุตประจานมิตรกัตขันลิเสียกรรมดิเสียธรรมสัตว์บาปรนาเดียนดัดบาเดียชาชรีชันตุยาปรสาดโกบินเดมุขันเดอุดารีอปารีหริยังคริยังนรนามิกามิปจังปรยาชนชัตตร์ชักร์คัตตาชัตตร์ชักร์หัตตาชัตตร์ชักร์ดานีชัตตร์ชักร์จานีชัตตร์ชักร์วัตตีชัตตร์ชักร์พัตตีชัตตร์ชักร์พาลีชัตตร์ชักร์คาลีชัตตร์ชักร์พาสีชัตตร์ชักร์วาสีชัตตร์ชักร์มานะชัตตร์ชักร์ดานะชาชรีชานนาสัตตระนาเมตระนาปรมนาปิตระนาคารมุนาคายะจันมุนาจายนาชัตตระนาเมตระปะเรหะปวิตระปฤธิสาดิสาดรสาครสาภควริสันตวาปรสาดกะเตกิอาสดิสาคิอาภิจภิสาคิอากัญครมะคิอาปัญจภรมะคิอาภิจโลกะคิอาดิตโสกะคิอาภูตบรณะคิภูตกรณะคิราจํปรบาหกธรรมปุจาหะคิอาโสกบรณะคิสรบาภรณะคิจักตังคริติหะคิสตังสตรีหะคิบรมังสรูปะคิอนภวอนุปะਕਿ ਆਦ ਦੇਵ ਹੈ ਕਿ ਆਪ ਭੇਵੈ ਕਿ ਚਤਰੰ ਮਹੀਨਾ ਕਿ ਕਿਆ ਦੀਨਾ ਕਿ ਰੋਜੀ ਰਜਾ ਕਰ ਹੀ ਮੇਰੇ ਹਾਕਾ ਕਿ ਪਾਪ ਬਿਆਬ ਹੈ ਕਿ ਗੈਬੁਲ ਗੈਬ ਹੈ ਕਿ ਫੁਲ ਗੁਨਾਹ ਹੈ ਕਿ ਸਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀਮ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨ ਹੈ ਕਿ ਸਰਬੱਤਰ ਦਾਨ ਹੈ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਪੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਪੋਖਾ ਕਿ ਸਰਬੱਤਰ ਤਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਾ ਸਦਾਵੰ ਪ੍ਰਧਾਨਾ ਕਿ ਸਰਬੱਤਰ ਜਾਪੈ ਕਿ ਸਰਬੱਤਰ ਥਾਪੈ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰ ਕਲੀਮਾ ਕਿ ਪਰਮੰ ਪਹੀਮਾ ਕਿ ਆਕਲ ਅਲਾਮਾ ਕਿ ਸਾਹਿਬ ਕਲਾਮਾ ਕਿ ਹੁਸਨ ਅਲ ਵਜੂ ਹੈ ਤਮਾਮ ਅਲ ਰਜ਼ੂ ਹੈ ਹਮੇਸ਼ੁਲ ਸਲਾਮਾ ਸਲੀਖ ਉਤਮਦਾਮਾ ਗਨੀਮੁਲ ਸਕਸਤਾ ਗਰੀਬੁਲ ਪਰਸਤਾ ਬਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤੁਮਾਮਾ ਰਜ਼ੂਅਲ ਲਾਨਾ ਹਰੀਫੁਲ ਅਜ਼ੀਮਾ ਰਜ਼ਾਇਕ ਜ਼ਕੀਨਾ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ੁਲ ਨਿਵਾਜ਼ ਹੈ ਗਨੀਮੁਲ ਖਰਾਜ ਹੈ ਨਿਰੁਕਤ ਸਰੂਪ ਹੈ ਤਰਮੁਕਤ ਬਭੂਤਾ ਪ੍ਰਭੂਤ ਪ੍ਰਭਾਸ ਜੁਗ ਸਦਾ ਸਦਾਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜਾ ਸਦਾ ਸਰਬ ਸਾਜਾ ਸਮਸਤੁਲ ਸਲਾਮਾ ਸਦਾਵਲ ਖਾਮੈ ਨਿਰਵਾਸ ਰੂਪ ਹੈ ਗਾਧ ਹੈ ਅਨੂਪ ਹੈ ਓਂ ਆਦਿ ਰੂਪੇ ਨਾਥ ਸਰੂਪੈ ਅਨੰਗੀ ਨਾਮੇ ਤਰਭੰਗੀ ਤਰਕਾਮੈ ਤਰਭੰਗ ਤਰਬਾਧੇ ਗੰਜੇ ਗਾਧੇ ਸੁਭੰਗ ਸਰਬ ਭਾਗੇ ਸਰਬਾ ਅਨੁਰਾਗੈ ਤਰਭੂਤ ਸਰੂਪ ਹੈ ਸ਼ਿਜ ਹੈ ਸੂਦੈ ਕਨਰਕੁ ਪ੍ਰਨਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਸਦਾਵੰ ਸਦਾ ਹੈ ਵਿਭੁਕਤ ਸਰੂਪ ਹੈ ਪਰ ਜੂਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰ ਜੂਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਭੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਅਨਾਸ ਹੈ ਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਅਸੰਭ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸਵਨਿਤ ਹੈ ਜਾਤ ਹੈ ਜਾਦ ਹੈ ਚਰ ਪ੍ਰਸ਼ੰਤ ਹੈ ਪ੍ਰਸਾਦ ਸਰਬੰਗਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣ ਸਰਬੰਪ੍ਰਾਣ ਸਰਬੰਕਰਮੰ ਸਰਬੰਧਰਮੰ ਸਰਬੰਜੂਤਾ ਸਰਬੰਮੁਤਾਰ ਸਾਵਲ ਸੰਤ ਹੈ ਪ੍ਰਸਾਦ ਨਮੋ ਨਰਕ ਨਾਸੇ ਸਦਾਵੰ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਬੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੀ ਅਗਾਸ ਰੂਪੇ ਨਿਰਬਾਧ ਬਬੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਰੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੱਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕਾ ਮਿੱਤੋ ਮੀਕਾ ਸਦਾਵੰ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਸ਼ੰਤ ਹੈ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਘੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇ ਹਿੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਰਾਜ ਹੈ
ਗਰੀਬਨ ਨਿਵਾਜਾ ਹੀ ਫੁੱਲ ਸਕਨ ਹੈ, ਰਾਸਲ ਫਕਨ ਹੈ, ਕਲੰਕੂ ਪ੍ਰਨਾਸ ਹੈ, ਸਮਸਤਲ ਨਿਵਾਸ ਹੈ, ਗੰਜਲ ਗਨੀਮ ਹੈ, ਰਜ਼ਾਇ ਕਰੀਮ ਹੈ, ਸਮਸਤੁਲ ਜਵਾਹ ਕਿਸਾਬ ਕਰਾਂ ਕਿ ਨਰਕੂ ਪ੍ਰਨਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ ਹੈ, ਪਰੰਗ ਪਰਮੀਸ ਹੈ, ਸਮਸਤੁਲ ਦੀਸ ਹੈ, ਦੇਸਲ ਲੇਖ ਹੈ, ਮੇਸਲ ਭੇਖ ਹੈ, ਜਮੀਨੁਲ ਜਮਾ ਹੈ, ਮੀਕੁਲ ਅਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲਮ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪਸਾਹ, ਕਿ ਆਤਮ ਪ੍ਰਭਾ, ਕਿ ਅਚਲੰਗ ਲੰਘ ਹੈ, ਕਿ ਮਿੱਤੋ ਭੰਗ ਹੈ, ਮਦਭਾਰ ਸੰਤ ਪੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਵਦਾਮ ਹਰ ਬਰ ਗੰਜ ਹਰ ਨਰ ਪ੍ਰਬੰਧਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖਨ ਬਰ ਨਰ ਮਾਨਨ ਭਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮਨ ਛਿਨ ਜਾਂਗੇ ਆਸਨ ਭੰਗ ਉਪਮਾ ਪਾਰ ਗਤ ਮਿੱਤੋ ਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤਨ ਭਵਨਾਸ਼ ਤੇ ਧਤ ਰਾਸ ਅਜਾਨ ਵਾਯ ਕੈ ਸਦਾ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਛਿਜ ਗਾਤ ਜਿਜਨਾ ਬਾਦਨ ਝੰਜ ਗਾਤ ਨੰਜ ਬਾਦਨ ਟੁੱਟ ਭੰਡਾਰਨ ਠੱਟ ਪਾਰ ਆ ਡੀਠ ਧਰਮ ਅਤਿ ਢੀਠ ਕਰਮ ਅਨਵਰਨ ਅਨੰਤ ਦਾਤਾ ਮਹੰਤ ਹਰ ਬੋਲ ਮਲਾ ਸੰਤ ਹੈ ਪ੍ਰਸਾਦ ਕਰਨਾਲਿਆ ਹੈ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧਰਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਭਰ ਹੈ ਸਰਬੰਕਾਰ ਹੈ ਸਰਬ ਪਾਸਾ ਹੈ ਸਰਬਨਾਸ ਹੈ ਕਰਨਾਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਕਲ ਖੰਡਸ ਹੈ ਪਰ ਤੇ ਪਰ ਹੈ ਕਰਨਾ ਕਰ ਹੈ ਜਪਾ ਜਾਪਾ ਥਾਪਾ ਥਾਪਾ ਕਰਤਾ ਕ੍ਰਿਤ ਅਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲ ਖਾਇਕ ਹੈ ਵਿਸ਼ਵੰਬਰ ਹੈ ਕਰਨਾਲਿਆ ਹੈ ਨਿਰਭ ਨਾਇਕ ਹੈ ਸਰਬ ਭਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾ ਛਨ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਭੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸੇ ਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇ ਕਚਰੀ ਛੰਦ ਅਜੈ ਅਲੈ ਅਵੈ ਅਵੈ ਪਉ ਅਜੂ ਅਨਾਸ ਕਾਸ ਗੰਜ ਭੰਜ ਲੱਖ ਭਖ ਕਾਲ ਦਿਆਲ ਲੇਖ ਭੇਖ ਨਾਮ ਕਾਮ ਵਾਹ ਢਾਹ ਅਨਾਥੇ ਪਰਮਾਥੇ ਅਜੋਣੀ ਅਮੋਣੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਭਰਮੰ ਗੰਜੇ ਲੇਖੇ ਭਯੰਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸੇ ਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਸਤਲ ਸਰੂਪੇ ਕੁਕਰਮ ਪ੍ਰਨਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਨਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੂਤੇ ਸਵਯੰ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾਂਗ ਸੰਗੀ ਅਭੰਗੰ ਬਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾਂਗ ਸੰਗੀ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵ ਸ਼ੁੱਧ ਸਮੂਹ ਸੁਧਾਰ ਕੇ ਦੇਖ ਰਿਓ ਘਰ ਯੋਗ ਜਤੀ ਕੇ ਸੂਰ ਸੁਰਾਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕੌਣਾ ਦੇਖੀ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਫੂਤੀ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਰੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸਿੱਖ ਉਦਤ ਪਾਉਣ ਕੇ ਗੌਣ ਕੁਜਾਤ ਨਵਾਰੇ
ਭਾਰੀ ਭੁਜਾਨ ਕੇ ਭੂਪ ਬਲੀ ਵਧਨਿਆ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਭੈ ਭੂਪ ਤੰਦ ਕੋ ਨਾਂਗੇ ਪਾਏ ਪਦਾਰੇ ਜੀਤ ਫਰਾ ਸਭ ਦੇ ਦਿਸਾਨ ਕੋ ਬਾਜਦ ਢੋਲ ਮੈਂ ਲਾਂਘਨ ਗਾਰੇ ਗੁੰਜਤ ਗੁਰੂ ਜਾਨਕ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਾਨ ਕੇ ਭੂਪਤ ਕੌਣ ਗਰਾਂ ਨੇ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੁੰਤ ਕੇ ਧਾਮ ਸਦਾਰੇ ਤੀਰਥ ਨਾਨ ਲਿਆ ਦਮ ਦਾਨਸ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨਾ ਲਿਖੈ ਸੁਧ ਸਪਾਹਾ ਦੁਰੰਤ ਦੁਬਾਹਾ ਸੋ ਸਾਸਨਾ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖਾ ਲੈ ਨਹ ਲੈਂਗੇ ਤੋਰ ਅਰੀਨ ਮਰੂਰ ਮੁਸਨ ਮਾਤੇ ਮਤੰਗਨ ਮਾਲ ਮਿਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਤਾਰ ਪਸਈਆ ਤੋਰ ਤੇ ਸਮਲਿੰਦ ਮੁਸਨ ਮਾਤੇ ਕ ਜਾਣਗੇ ਮਾਨ ਮਲਈਆ ਗਾੜੇ ਗਡਾਨ ਤੋਰਨ ਹਾਰ ਸੁਬਾਤਨ ਹੀ ਚਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਏਕ ਦਵਈਆ ਦਾਨੰਦ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪਾਂਗੇ ਪੁੰਨ ਪ੍ਰਤਾਪਨ ਬਾੜ ਜਾਤ ਧੁੰਮ ਪਾਪਨ ਕੇ ਬਪੁੰਜ ਕਪੈਂਗੇ ਸਾਹ ਸੁਨ ਪ੍ਰਸੰਨ ਫਲੈ ਜਾ ਸਤਰ ਸਬੈਵ ਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਰਾਧਵ ਜੋਨਤ ਲੋਕ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤਿਕ ਦਾਨ ਅਨੇਕ ਸਵੰਬ ਸਾਜ ਬਣੇਗੇ ਬ੍ਰਹਮੇਸ਼ਰ ਬਿਸਨ ਸੱਚੀ ਪਤੰਤ ਫਸੇਜਾਂ ਫਾਸ ਭਰਾਂਗੇ ਜੇ ਨਰਸੀ ਪਤ ਕੇ ਪ੍ਰਸਹਿ ਪਾਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾਂ ਭਿਉ ਜਦੋਂ ਲੋਚਨ ਮੂੰਦ ਕੈ ਬੈਠ ਰਹੇ ਹੋ ਬਖ ਧਿਆਨ ਲਗਾਇਓ ਨਹਾਤ ਰਿਓ ਲੀਏ ਸਾਹ ਸਮੁੰਦਰਨ ਲੋਗਿਓ ਪਰਲੋ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾਹ ਕੁਸ਼ੀ ਸੁਣਵਾਇਓ ਕਹੋ ਬੁਤਾਨ ਕੋ ਪੂਜਿਤ ਹੈ ਪਸ

ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚੌਪਈ। ਅਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਾ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭਾ ਤੁਮ ਘਾਵ ਹੋ, ਆਪ ਹੱਥ ਦਾ ਮੋਹਿ ਬਚਾਵ ਹੋ, ਸੁਖੀ ਬਸਾ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਆ, ਸਭ ਬੈਰਨ ਕੋ ਆ ਸੰਘਰੀਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਾ ਪਿਆਸਾ, ਤੁਮੇ ਛਾੜ ਕੋਈ ਔਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਆ, ਚੁਣ ਚੁਣ ਸਤਰ ਹਮਾਰੇ ਮਾਰੀਆ, ਆਪ ਹਾਦੈ ਮੁਜਾ ਵਰੀਆ, ਮਰਨ ਕਾਲ ਕਾ ਤਰਾਸ ਨ ਵਰੀਆ। ਉਹ ਜੋ ਸਦਾ ਹਮਾਰੇ ਪੱਛਾ ਸਰੀਰ ਧੁਜੋ ਕਰੀਓ, ਰੱਛਾ ਰਾਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸ਼ਿਵਜੂ ਅਵਧਰਾ, ਕਾਲ ਪਾਏ ਕਰ ਬਿਸੰਤ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਾ ਲੋ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦੰਤੇ ਕਹਿ ਉਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੇ ਸਹੀ ਕੌਮਾਰੀ, ਸਭ ਪ੍ਰਜਾ ਜਿਨੇ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੋ ਦੀਓ, ਸਤਰਨ ਕੋ ਪਲਮੋ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਤ ਪਛਾਣਤ, ਚੀਠੀ ਤੇ ਕੁੰਚਰੇ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏ ਕੇ ਕੀ ਪੀਤ ਪਛਾਣਾ, ਘੜ ਘੜ ਕੇ ਪੜ ਪੜ ਕੀ ਜਾਣਾ, ਜਾਂ ਬੁਧ ਕਰ ਕਰਾ ਕਰਤਾਰਾ। ਪ੍ਰਜਾ ਧਰਤਾ ਵਿਦੇਹ ਅਪਾਰਾ, ਜਾਵਿਆ ਕਰ ਕਰਤ ਹੋ ਕਾਬ ਹੂੰ, ਤੁਮ ਮੈਂ ਮਿਲਦੇ ਤਾਰ ਸਭ ਹੂੰ, ਜੇਤੇ ਬਦਨ ਸ੍ਰੇਸ਼ ਸਭ ਧਾਰਾ, ਆਪ ਆਪਣੀ ਬੂਝ ਉਚਾਰਾ, ਤੁਮ ਸਭ ਹੀ ਤੇ ਰਹਿ ਤੰਦਰਾਲਮ, ਜਾਣਤ ਵੇਦ ਭੇਦ ਆਰਿਆਲਮ, ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਅਨਾਦ, ਸੰਭ ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ, ਤਾਂ ਕੋ ਕਰ ਪਹਾਣ ਅਨੁਮਾਨਤ, ਮਹਾਂ ਮੂੜ ਕਾਸ਼ ਭੇਦ ਨਾ ਜਾਣਤ, ਮਹਾਂਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚਿੰਤਨੇ ਭਿਵਿਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇ ਬਿਨ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਸ ਰੂਪਾ ਰੰਕ ਭਇਓ ਰਾਵ, ਕਈ ਭੂਪਾ ਨ ਜਿਰ ਸੇ ਤਜਕੀਨੀ, ਉਤ ਭੁਜ ਖਾਣ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵਾ ਬੈਠਾ, ਕਹੂੰ ਸਿਮਿਤ ਭਇਓ ਸ਼ੰਕਰ ਕਾਠਾ, ਸਿਗਰੀ ਸ੍ਰਿਸ਼ਟ ਦਿਖਾਏ ਚੰਭਵ, ਆ ਜੁਗਾਸਰੂ ਸਵਯੰ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ। ਜੇ ਅਸਤੂ ਤਾ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹਵਾ ਮਰੇ, ਪੁਰਖ ਜਵਨ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆਇ ਹੈ, ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ, ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਨਿਸ਼ਟ ਟਰਾ ਤਤਕਾਲਾ, ਕਿਰਪਾ ਦ੍ਰਿਸ਼ ਤਨ ਜਾਹੇ ਨਿਹਾਰ ਹੋ, ਤਾਂ ਕੇ ਤਾਪ ਤਨਕ ਮੈਂ ਹਰ ਹੋ, ਰਿੱਧ ਸਿੱਧ ਘਰ ਮੋ ਸਭ ਹੋਈ, ਦੁਸ਼ਟ ਸਾਸ ਵੈ ਸਕਾ ਨਾ ਕੋਈ। ਇੱਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਭਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰ ਦੁਸ਼ਟ ਦੋਖ ਤੇ ਰਹਾ, ਖੜਕੇ ਤੁਮੈਂ ਸਰਨ ਤਿਹਾਰੀ, ਆਪ ਦੈ ਲਿਹੋ ਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਵਿਗ ਸਕਲ ਦੇਹੇ ਕੋ ਹਰਤਾ, ਦੁਸ਼ਟ ਦੁੱਖ ਕੀ ਉਨਕੋ ਛਾ ਕਰਤਾ। ਸ੍ਰੀ ਆ ਧੁਜਾ ਭਏ ਦੇ ਆਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਛਤ ਫਲ ਪਾਵੈ, ਸੋਈ ਦੁਖ ਨਾ ਤਿਸਾ ਵਿਆਪਤ ਕੋਈ ਅੜਿਲ, ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਣੈ ਮੂਰਚਿਤ ਲਾਇ ਚਤਰਤਾ, ਵਈ ਦੁਖ ਦਰਦ ਪਉ ਨਿਕਟ ਨਾ ਤਿਨ ਨਰ ਕੇ ਰਹਿ, ਹੋ ਜੋ ਜਾਕੀ ਇੱਕ ਬਾਲ ਚੌਪਈ ਕੋ ਕਹਿ, ਚੌਪਈ ਸੰਬਤ ਸਤਰੈ ਸਹਿਸ ਭਨਿਜਾ, ਅਰਧ ਸਹਿਸ ਪੁਨਤੀਨ ਕਹਿਜਾ, ਭਾਦਰਵ ਸੁਰੀ ਅਸ਼ਟਮੀ ਰਵਵਾਰਾ, ਤੀਸ ਤੁਦਰਵ ਗ੍ਰੰਥ ਸੁਧਾਰਾ, ਸਵਈਆ ਪਾਏ ਗਹੀਂ ਜਪਤੀ, ਤੁਮਰੀ ਤਪਤੀ ਕੋ ਆਸਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਨੇਕ ਹੈ ਮਤ ਇੱਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਵੈ ਬਭੇਦ ਕਹਿ, ਹਮ ਇੱਕ ਨਾ ਜਾਣਿਓ, ਸ੍ਰੀ ਇਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ, ਦੋਹਰਾ ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾ ਉਹ ਹਰੀ ਕੇ ਰਾਮਨ ਜਿਨੀ ਵਸਾਇਆ, ਕਹ ਨਾਨਕਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੂਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੀ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਬਿਟੋ, ਜਿਸ ਦੀਆਂ ਇਹ ਵਡਿਆਈਆ, ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਾ ਉਸੇ ਨਾਮ ਹਰ ਕਾ ਲਾਗੇ, ਕਹ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਇਹ ਸੁਣੋ ਹੋਰ ਥਾਉ ਨਾਹੀ, ਸ਼ਬਦ ਲਾ ਸਵਾਰੀਆ, ਕਹੇ ਨਾਨਕ ਲਿਵੇ ਬੱਜ ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਹਿ ਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਹ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੂੰ ਹੋਰ ਕਿਆ ਕਰੇ ਵਿਚਾਰਿਆ, ਕਿ ਭਰਮ ਭੁੱਲੇ ਫਿਰ ਇਹ ਦਹਿ ਦੇ ਸਿੱਖ ਨਾਮ ਲਾ ਸਵਾਰਿਆ, ਗੁਰਪ੍ਰਸਾਦੀ ਮਨ ਭਾਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਪ ਹੋ ਸੰਤ ਪਿਆਰਿਓ ਕੱਚ ਕੀ ਕਰੇ ਕਹਾਣੀ।

ਦਿਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ, ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਆ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾ ਸੰਭਾਲੇ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਹਿਣਾ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜੰਤ ਸਭ ਖੇਲ ਤੇਰਾ ਗਿਆ ਕੋ ਆਖੋ ਖਾਣ, ਆਖੇ ਤਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ।

ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖਨਿਉ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜੋ ਤੂੰ ਚਲਾਹੇ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਹੇ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵਾ ਚਲਾਵੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਵਿਨ, ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਾਨ ਧੋਵ ਹੋ ਸ਼ਬਦ ਲਾਗ ਹੋ, ਹਰ ਸਿਓ ਰਹੋ ਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿਸਾ ਉਜਾਏ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ। ਇਹ ਤਿਸਨਾ ਵੱਡਾ ਰੋ ਲੱਗਾ, ਮਰਨ ਮਨੋਂ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰ ਇਹ ਜਿਉਂਬੇ ਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ। ਜੀਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੀ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਇਆ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮਾ ਸੰਭਾਲੀ, ਆਪ ਛੱਡ ਸਦਾ ਰਹਿ ਪਰ ਨਾ ਗੁਰਬਿਨ ਅਵਰ ਨਾ ਜਾਣਾ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵਾ ਮੁਕਤ ਨਾ ਹੋਰ ਥਾ ਕੋਈ ਪੁੱਛੋ, ਬਵੇਕੀਆ ਜਾਏ ਅਨੇਕ ਜੂਨੀ ਭਰਮਿਆ ਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ।

ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝ ਉਹ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆਸਮ ਆਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜਲਾਓ, ਸਿਵ ਸਕਤਾ ਆਪ ਪਾਏ, ਕਹਿ ਕਰਤਾ ਆਪੇ ਹੁਕਮਰਤਾ, ਇਹ ਹੁਕਮਰਤਾ ਆਪ ਵੇਖਿਆ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇਕ ਸਿਸੋਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤਾ ਸਾਰ ਨਾ ਜਾਣੀ, ਤਤਾ ਸਾਰ ਨਾ ਜਾਣੀ, ਗੁਰੂ ਬਾਝ ਹੋ ਤਤਾ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰੈਨ ਵਿਹਾਨੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੋਂ ਆਂਦਨ ਹਰ ਲਿਵ ਲਾਗਾ, ਜਾਗਤ ਰੈਨ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਆ, ਮਨੋਂ ਕਿਉਂ ਵਿਸਾਰੀਆ, ਇਵਟ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿਹੋ ਪੋਹੇ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਆ, ਕਹਿ ਨਾਨਕ ਕੇਵਟ ਦਾਤਾ, ਸੋ ਕਿਉਂ ਮਨੋਂ ਵਿਸਾਰੀਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਨ ਸਾਹਿਬ ਇੱਕੋ ਜੇ ਹੀ ਕਰਤਾ ਖੇਲ ਰਚਾਇਆ, ਜਾਤਿ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤਰਸਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਿਆ, ਮੂੰਹ ਪੁਜਾ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ, ਜਾਏ ਮੁੱਲ ਨਾ ਪਾਇਆ, ਜਾਏ ਕਿਸੇ ਬਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਆ, ਵਿੱਚ ਉਹ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਿਹਾ, ਹਰ ਵਸਾ ਮਣ ਆਏ, ਹਰ ਆਪ ਮੁਲਕ ਹੈ ਭਾਰਤ ਨਾਕੇ ਨਾਨਕਾ, ਜਿਨ ਹਰ ਪੱਲਾ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿੱਤਾ ਜਿੱਚਰ, ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਆ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗਾ ਆਏ, ਇਹੋ ਹਰ ਰਸ ਕਰਮੀ ਪਾਈਆ, ਸਤਿਗੁਰ ਮਿਲਾ ਜਿਸ ਆਏ, ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੀ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚ

ਸੁੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ।

ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ। ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ੍ਰਵਨ ਹੋ ਮੇਰੇ ਹੋ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਲੱਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨਾ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।

ਹੈ ਅਨੇਕ ਰੂਪ ਨਾਉ ਨਵ ਨਿਧ ਤੇ ਸਦਾ ਅੰਤਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਤਾ ਸੋਹਿਲਾ ਘਰ ਸਾਚਾ ਜਿਥੈ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Why, Guru?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਧਰਤੀ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਵਡਹੰਸ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ

ਮਾਇਆ ਦੇ ਮੋਹ ਵਿੱਚ ਫਸ ਗਿਆ, ਵਿਕਾਰਾਂ ਵਿੱਚ ਫਸ ਗਿਆ, ਲੋਭੀ ਹੋ ਗਿਆ। ਪਾਤਸ਼ਾਹ ਕਹਿੰਦੇ ਨੇ ਅੱਗੇ ਲਹਿ ਨਾ ਠਾਓ, ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨੂੰ ਥਾਂ ਨਹੀਂ ਮਿਲਦੀ। ਅੰਤਰ ਆਓ ਨਾ ਬੈਸੋ ਕਹੀਏ, ਜਿਉਂ ਸੁਣੈ ਘਰ ਕਾਓ। ਵੇਖੋ ਕਿੰਨੇ ਪਿਆਰੇ ਬੋਲ ਮਾਲਕ ਨੇ ਆਖੇ ਨੇ, ਕੋਈ ਪ੍ਰਾਣੀ ਸਾਡੇ ਘਰ ਆਵੇ ਅਤੇ ਆਪਾਂ ਉਹਨੂੰ ਉਹਦੀ ਰਿਸਪੈਕਟ ਨਾ ਕਰੀਏ, ਉਹਨੂੰ ਜੀਓ ਆਇਆ ਨਾ ਆਖੀਏ, ਕਹਿਣਾ ਵੀ ਫਲਾਨੇ ਬੰਦੇ ਨੂੰ ਮੈਂ ਇੰਨੇ ਸਮੇਂ ਬਾਅਦ ਮਿਲਿਆ ਅਤੇ ਆਖਿਆ ਨਹੀਂ ਭਾਈ ਆਓ ਘਰ ਆਓ ਬੈਠੀਏ, ਦੋ ਘੜੀਆਂ ਚਾਹ ਪਾਣੀ ਪੀ ਲਓ ਜੀ ਆਇਆ ਨੂੰ। ਅਤੇ ਅਗਲਾ ਕਹਿੰਦਾ ਵੀ ਮੇਰੀ ਡਿਸਰਿਸਪੈਕਟ ਹੋਈ ਹੈ, ਮੇਰਾ ਸਤਿਕਾਰ ਨਹੀਂ ਕੀਤਾ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਹੇ ਇਨਸਾਨ, ਤੇਰੀ ਹਾਲਤ ਉਹ ਹੋ ਜਾਣੀ ਹੈ ਜਿਵੇਂ ਇੱਕ ਘਰ ਦੇ ਵਿੱਚ ਕੋਈ ਨਾ ਰਹਿੰਦਾ ਹੋਵੇ ਅਤੇ ਕਾਂ ਉੱਥੇ ਆ ਕੇ ਬਹਿ ਜਾਵੇ ਅਤੇ ਉਸ ਕਾਂ ਨੂੰ ਕਿਹਨੇ ਬੁਰਕੀ ਪਾਣੀ ਹੈ, ਕਿਉਂ ਉਸ ਘਰ ਦੇ ਵਿੱਚ ਕੋਈ ਰਹਿੰਦਾ ਹੀ ਨਹੀਂ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਹੇ ਇਨਸਾਨ, ਸੁਣੇ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਏ। ਅਤੇ ਇਵੇਂ ਤੇਰੀ ਹਾਲਤ ਹੋਣੀ ਹੈ ਜੇ ਨਾਮ ਨਹੀਂ ਜਪੇਗਾ, ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਤੇਰਾ ਸਤਿਕਾਰ ਨਹੀਂ ਹੋਏਗਾ, ਤੈਨੂੰ ਕਿਸੇ ਨੇ ਨਹੀਂ ਕਹਿਣਾ ਅੰਤਰ ਆਓ ਨਾ ਬੈਸੋ ਕਹੀਏ, ਜਿਉਂ ਸੁਣੇ ਘਰ ਕਾਓ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜੇਕਰ ਤੂੰ ਨਾਮ ਜਪੇਗਾ, ਬਾਣੀ ਪੜ੍ਹੇਗਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਵਿੱਚ ਫੁਰਮਾਨ ਕਰਦੇ ਨੇ, ਕਹਿੰਦੇ ਨੇ ਜੇ ਨਾਮ ਜਪੇਗਾ ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋਣਾ। ਜੇਕਰ ਮਨੁੱਖਾ ਜਨਮ ਦੇ ਵਿੱਚ ਆ ਕੇ ਉਸ ਮਾਲਕ ਦੀ ਬਾਣੀ ਦਾ ਸਿਮਰਨ ਕਰੇਗਾ, ਫਿਰ ਅੱਗੇ ਜਾ ਕੇ ਵੀ ਤੈਨੂੰ ਸੁੱਖ ਮਿਲਣਗੇ, ਸੱਚੀ ਦਰਗਾਹ ਦੇ ਵਿੱਚ ਜਗ੍ਹਾ ਮਿਲੇਗੀ। ਨਹੀਂ ਤਾਂ ਫਿਰ ਹਾਲਤ ਉਸ ਕਾਂ ਵਰਗੀ ਹੋ ਜਾਣੀ ਹੈ ਜਿਹੜਾ ਸੁਣੇ ਘਰ ਦੇ ਵਿੱਚ ਆਇਆ, ਉਹਨੂੰ ਕਿਸੇ ਨੇ ਵੀ ਬੁਰਕੀ ਨਹੀਂ ਪਾਈ। ਜੰਮਣ ਮਰਨ ਵੱਡਾ ਵਿਛੋੜਾ, ਵਿਨਸੈ ਜਗ ਸਵਾਏ। ਪਾਤਸ਼ਾਹ ਕਹਿੰਦੇ ਨੇ ਬਾਣੀ ਨਹੀਂ ਪੜ੍ਹੇਗਾ, ਸਿਮਰਨ ਨਹੀਂ ਕਰੇਗਾ, ਉਸ ਮਾਲਕ ਨੂੰ ਯਾਦ ਨਹੀਂ ਕਰੇਗਾ, ਫਿਰ ਕੀ ਹੋਏਗਾ? ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਪੈ ਜਾਏਗਾ, ਤੇਰਾ ਉਸ ਪਰਮਾਤਮਾ ਦੇ ਨਾਲ ਤੇਰਾ ਮੇਲ ਨਹੀਂ ਹੋਏਗਾ, ਵਿਛੋੜਾ ਹੋ ਜਾਏਗਾ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਲਵ ਧੰਦੇ ਮਾਇਆ ਜਗਤ ਭੁਲਾਇਆ, ਸਾਰਾ ਸੰਸਾਰ ਵਿਕਾਰਾਂ ਵਿੱਚ ਲਾਲਚ ਵਿੱਚ ਫਸਿਆ ਹੈ। ਜਿਹੜਾ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਹੈ, ਬਖਸ਼ਿਸ਼ ਕੀਤੀ ਹੈ, ਉਸ ਮਨੁੱਖਾ ਜਨਮ ਦਾ ਪ੍ਰਯੋਜਨ ਕੀ ਹੈ? ਭਈ ਪ੍ਰਾਪਤ ਮਾਨੁਖ ਤੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਇਹ ਵੇਲਾ ਹੈ ਉਸ ਪਰਮਾਤਮਾ ਨੂੰ ਮਿਲਣ ਦਾ। ਪਰ ਜੀਵ ਵਿਕਾਰਾਂ ਦੇ ਵਿੱਚ ਪਿਆ ਹੋਇਆ ਉਸ ਪਰਮਾਤਮਾ ਤੋਂ ਦੂਰ ਹੋ ਗਿਆ, ਪਰ ਇਹਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਜਿਹੜਾ ਕਾਲ ਹੈ ਨਾ ਤੇਰੇ ਸਿਰ 'ਤੇ ਮੰਡਰਾ ਰਿਹਾ ਹੈ।

ਬਾਬਾ ਸੱਚੜਾ ਮੇਲ ਨ ਚੁਕਈ ਪ੍ਰੀਤਮ ਕੀਆਂ ਦੇ ਅਸੀਸਾਂ ਹੇ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਇਹ ਅਰਦਾਸ ਕਰ ਕਿਹੜੀ ਕਿ ਪਾਤਸ਼ਾਹ ਸੰਗਤ ਦੀ ਪ੍ਰਾਪਤੀ ਹੋ ਜਾਵੇ, ਸਾਧ ਸੰਗਤ ਦੇ ਵਿੱਚ ਆ ਕੇ ਸਾਰਿਆਂ ਨੂੰ ਇਹ ਬੇਨਤੀ ਕਰ, ਭਾਈ ਗੁਰੂ ਪਿਆਰਿਓ ਅਸੀਸਾਂ ਦੇਵੋ, ਹੇ ਸੱਚੇ ਪਾਤਸ਼ਾਹ ਅਸੀਸ ਦੇ ਦਿਓ,

ਕਿ ਸਦਾ ਹੀ ਤੇਰਿਆਂ ਚਰਨਾਂ ਨਾਲ ਹਿਰਦਾ ਜੁੜਿਆ ਰਹੇ। ਆਸੀਸਾਂ ਦੇਵੋ ਭਗਤ ਕਰੇ ਵੋ ਮਿਲਿਆਂ ਕਾ ਕਿਆ ਮਿਲੋ, ਇੱਕ ਭੂਲੇ ਨਾਵੋ ਥੇਹ ਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ। ਕਿਹੜੀ ਅਸੀਸ ਦੇਣੀ? ਭਗਤੀ ਦੀ ਦਾਤ ਬਖਸ਼ਿਸ਼ ਕਰ ਦਿਓ, ਅਤੇ ਜਿਹੜਾ ਹਿਰਦਾ ਇੱਕ ਵਾਰ ਹੀ ਉਸ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਉਹਦਾ ਫਿਰ ਕਦੇ ਵਿਛੋੜਾ ਨਹੀਂ ਪੈਂਦਾ। ਇੱਕ ਭੂਲੇ ਨਾਵੋ ਥੇਹ ਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ। ਪਾਤਸ਼ਾਹ ਕਹਿੰਦੇ ਨੇ ਪਰ ਜਿਹੜੇ ਹਿਰਦੇ ਭੁੱਲ ਗਏ, ਇਸ ਗੱਲ ਦੀ ਸੋਝੀ ਨਹੀਂ ਆਈ, ਉਹ ਨਾਮ ਤੋਂ ਖੁੰਝ ਗਏ, ਖੁੰਝੇ ਫਿਰਦੇ ਹਨ ਪਰਮਾਤਮਾ ਦੇ ਨਾਮ ਤੋਂ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਹਨ, ਜਿਹੜੇ ਹਿਰਦੇ ਉਸ ਪਰਮਾਤਮਾ ਦੇ ਮਾਰਗ 'ਤੇ ਤੁਰ ਪਏ, ਉਸ ਮਾਲਕ ਦੇ ਚਰਨਾਂ ਨਾਲ ਜੁੜ ਗਏ, ਫਿਰ ਉਹਨਾਂ ਨੂੰ ਜਮਾਂ ਦੇ ਮਾਰਗ 'ਤੇ ਨਹੀਂ ਜਾਣਾ ਪੈਂਦਾ, ਭਾਵ ਜਮ ਉਹਨਾਂ ਨੂੰ ਫਿਰ ਲੈਣ ਨਹੀਂ ਆਉਂਦੇ, ਉਹਨਾਂ ਦੀ ਮੁਕਤੀ ਹੋ ਜਾਂਦੀ ਹੈ। ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲੀ ਹੋ ਜਾਂਦਾ ਹੈ। ਸਾਜਨ ਸਹਿਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਸਾਜਨ ਸਹਿਣ ਮਿਲੋ ਸੰਜੋਗੀ, ਸਤਸੰਗ ਰੂਪੀ ਸਹੇਲੀਆਂ, ਸਤਸੰਗਤ ਦੀ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ, ਗੁਰੂ ਦੀ ਬਾਣੀ ਦਾ ਜਾਪ ਕਰਕੇ ਅਤੇ ਮਾਇਆ ਦੇ ਮੋਹ ਤੋਂ ਬਚ ਜਾਂਦੇ ਨੇ। ਬਾਬਾ ਨਾਂਗੜਾ ਆਇਆ ਜਗ ਮੈਂ, ਦੁੱਖ ਸੁੱਖ ਲੇਖ ਲਿਖਾਇਆ, ਲਿਖਿਆੜਾ ਸਾਹ ਨਾ ਟਲੈ, ਜਿਹੜਾ ਪੁਰਬ ਕਮਾਇਆ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਜੀਵ, ਕਿਹੜੀ ਗੱਲ ਦਾ ਮਾਣ ਕਰਦਾ ਹੈ? ਸੰਸਾਰਿਕ ਜੀਵਾਂ ਦੇ ਨਾਲ, ਸੰਸਾਰਿਕ ਵਸਤੂਆਂ ਦੇ ਨਾਲ, ਆਹ ਵੀ ਮੇਰਾ ਏ, ਆਹ ਵੀ ਮੇਰਾ ਏ, ਆਹ ਵੀ ਮੇਰਾ ਏ, ਮੇਰੀ ਮੇਰੀ ਕਰਤੇ ਜਨਮ ਗਇਓ। ਜਿਸ ਦਿਨ ਇਸ ਸੰਸਾਰ ਦੇ ਵਿੱਚ ਆਇਆ ਸੀ, ਤਨ ਦੇ ਉੱਤੇ ਕੱਪੜੇ ਵੀ ਨਹੀਂ ਸਨ, ਅਤੇ ਸਮਾਂ ਆਉਣਾ ਹੈ ਜਿਸ ਦਿਨ ਇਸ ਸੰਸਾਰ ਤੋਂ ਜਾਣਾ ਹੈ ਨਾ, ਤਨ ਅਤੇ ਕੱਪੜੇ ਉਸ ਦਿਨ ਵੀ ਨਹੀਂ ਹੋਣੇ। ਵੇਖੋ ਕੈਸੀ ਪਰਮਾਤਮਾ ਦੀ ਖੇਡ ਹੈ, ਜਿਹੜੇ ਘਰ ਲਈ ਸਾਰੀ ਜ਼ਿੰਦਗੀ ਕਮਾਉਂਦਾ ਰਹਿੰਦਾ ਇਨਸਾਨ, ਅੰਤਿਮ ਸਮੇਂ ਉਸ ਘਰ ਦੇ ਵਿੱਚੋਂ ਕੱਫਣ ਵੀ ਨਸੀਬ ਨਹੀਂ ਹੁੰਦਾ। ਉਦੋਂ ਵੀ ਦੁਨੀਆਂ ਦੇ ਲੋਕ ਕਹਿੰਦੇ ਨੇ, ਜੀ ਫਲਾਨਿਆਂ ਨੇ ਕੱਫਣ ਲੈ ਕੇ ਆਉਣਾ ਹੈ, ਜੀ ਫਲਾਨਿਆਂ ਨੇ ਕੱਫਣ ਲੈ ਕੇ ਆਉਣਾ ਹੈ, ਜੀ ਸਾਰੀ ਜ਼ਿੰਦਗੀ ਕਮਾਉਂਦਿਆਂ ਲੰਘ ਜਾਂਦੀ ਹੈ। ਅਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਨਾਂਗੜਾ ਆਇਆ ਸੀ ਇਸ ਸੰਸਾਰ ਦੇ ਵਿੱਚ, ਐਵੀਂ ਦੁਨਿਆਵੀ ਵਸਤੂਆਂ ਦੇ ਨਾਲ ਬਹੁਤਾ ਮੋਹ ਨਾ ਪਾਇਆ ਕਰ, ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਜਿਸ ਦਿਨ ਇਸ ਸੰਸਾਰ ਦੇ ਵਿੱਚ ਆਇਆ ਸੀ, ਪਰਮਾਤਮਾ ਨੇ ਉਸੇ ਦਿਨ ਲਿਖ ਦਿੱਤਾ ਸੀ, ਸਵਾਸਾਂ ਰੂਪੀ ਪੂੰਜੀ ਗਿਣ ਕੇ ਪਾਈ ਹੈ ਕਿਸ ਦਿਨ ਇਸ ਸੰਸਾਰ ਤੋਂ ਜਾਣਾ ਹੈ। ਬੈ ਸੱਚ ਲਿਖਿਆ ਅੰਮ੍ਰਿਤ ਵਿਖਿਆ,

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ ਕਹਿੰਦੇ ਨੇ ਉਸ ਮਾਲਕ ਨੇ ਜਿਹੋ ਜਿਹੇ 'ਤੇ ਕਰਮ ਕਰਨੇ ਨੇ ਉਹੋ ਜਿਹਾ ਤੈਨੂੰ ਫਲ ਭੁਗਤਣਾ ਪੈ ਜਾਣਾ ਹੈ। ਚੰਗੇ ਕਰਮ ਕਰੇਗਾ ਜੀਵਨ ਸਫਲ ਹੋ ਜਾਏ।

ਗਾ ਤੈਨੂੰ 84 ਲੱਖ ਜੂਨਾਂ ਦੇ ਵਿੱਚ ਭਟਕਣਾ ਪਏਗਾ। ਜਿਹੋ ਜਿਹੇ ਕਰਮ ਕਰੇ ਜਾਏਗਾ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਉਹ ਲਿਖੇ ਜਾਣਗੇ। ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗਲ ਧਾਗਾ। ਇਹ ਦੁਨਿਆਵੀ ਕਈ ਐਸੇ ਜੀਵ ਹੁੰਦੇ ਨੇ ਨਾ, ਕਈ ਤਰ੍ਹਾਂ ਦੇ ਟਟਭੰਜ ਰਚਦੇ ਨੇ ਸੰਸਾਰ ਦੇ ਵਿੱਚ ਆ ਕੇ। ਪਾਤਸ਼ਾਹ ਕਹਿੰਦੇ ਨੇ ਇਹ ਟਟਭੰਜ ਤੇਰੇ ਕਿਸੇ ਕੰਮ ਨਹੀਂ ਆਉਣੇ।

ਪਾਤਸ਼ਾਹ ਕਹਿੰਦੇ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਇਸ ਜੀਵ ਦੀ ਹਾਲਤ ਉਸ ਮੱਖੀ ਵਰਗੀ ਹੋ ਜਾਂਦੀ ਹੈ, ਜਿਵੇਂ ਮੱਖੀ ਗੁੜ ਖਾਂਦੀ ਹੈ, ਮਿੱਠਾ ਖਾਂਦੀ, ਸ਼ਹਿਦ ਖਾਂਦੀ ਅਤੇ ਉਹਦੇ ਵਿੱਚ ਹੀ ਗ੍ਰਸਤ ਹੋ ਜਾਂਦੀ ਹੈ। ਉਦਾਹਰਣ ਦਿੱਤੀ ਹੈ ਮੱਖੀ ਦੀ, ਧਰਤੀ ਦੇ ਉੱਤੇ ਇੱਕ ਸ਼ਹਿਦ ਦਾ ਕਿਣਕਾ ਡਿੱਗਿਆ ਹੋਇਆ ਸੀ ਅਤੇ ਮੱਖੀ ਦੀ ਨਜ਼ਰ ਪਈ ਅਤੇ ਜਾ ਕੇ ਉਸ ਸ਼ਹਿਦ ਦੇ ਕਿਣਕੇ ਦੇ ਉੱਤੇ ਮੱਖੀ ਬਹਿ ਗਈ ਅਤੇ ਉਹਨੇ ਉਹਨੂੰ ਚੱਖਿਆ ਅਤੇ ਬੜਾ ਸਵਾਦ ਆਇਆ, ਮਿੱਠਾ, ਉੱਠ ਕੇ ਤੁਰ ਪਈ। ਮਨ ਦੇ ਵਿੱਚ ਫਿਰ ਖਿਆਲ ਆਇਆ ਕਿ ਸ਼ਾਇਦ ਹੋਰ ਚੱਖਿਆ ਜਾਵੇ, ਮੁੜ ਕੇ ਫਿਰ ਆ ਕੇ ਉਸ ਕਿਣਕੇ ਦੇ ਉੱਤੇ ਆ ਕੇ ਬਹਿ ਗਏ, ਹੋਰ ਚੱਖ ਲਈਏ। ਫਿਰ ਮਨ ਦੇ ਵਿੱਚ ਆਇਆ ਹੁਣ ਇਹ ਸਾਰਾ ਹੀ ਸ਼ਹਿਦ ਖਾ ਲੈਂਦੇ ਹਾਂ, ਉਹ ਸ਼ਹਿਦ ਦੇ ਕਿਣਕੇ ਦੇ ਉੱਤੇ ਬਹਿ ਗਈ ਅਤੇ ਬੈਠੀ ਬੈਠੀ ਦੀ ਜਿਹੜੇ ਪੈਰ ਸਨ ਉਹ ਸ਼ਹਿਦ ਦੇ ਵਿੱਚ ਹੀ ਫਸ ਗਏ। ਲਾਲਚ ਕੀਤਾ ਨਾ, ਉੱਥੇ ਬੈਠੀ ਬੈਠੀ ਆਪਣਾ ਆਪਾ ਖਤਮ ਕਰ ਦਿੱਤਾ, ਕਿਉਂਕਿ ਉੱਡ ਨਾ ਸਕੀ, ਪੈਰਾਂ ਨੂੰ ਸ਼ਹਿਦ ਲੱਗ ਗਿਆ, ਸ਼ਹਿਦ ਦੇ ਵਿੱਚ ਫਸ ਗਈ। ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਸੰਸਾਰ ਦੇ ਜੀਵਾਂ ਦੀ ਹਾਲਤ ਹੈ, ਮੱਖੀ ਵਾਲਾ ਹੀ ਕੰਮ ਹੈ। ਸੰਸਾਰ ਦੇ ਵਿੱਚ ਆਇਆ ਹੈ ਸੰਸਾਰਕ ਵਸਤੂਆਂ ਦੇ ਨਾਲ, ਦੁਨਿਆਵੀ ਮਾਇਆ ਦੇ ਨਾਲ, ਇਹਨੇ ਇੰਨਾ ਮੋਹ ਪਾਇਆ ਹੋਇਆ ਹੈ, ਆਪਣਾ ਸਾਰਾ ਜੀਵਨ ਉੱਥੇ ਹੀ ਗ੍ਰਸਤ ਕਰ ਲਿਆ। ਨਾ ਮਰਯਾਦ ਆਇਆ ਕਲ ਪੀਤਰ, ਨਾ ਗੋਬੰਧ ਚਲਾਇਆ। ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਵਿੱਚ ਆਇਆ ਨੰਗਾ ਹੀ ਆਇਆ ਸੀ ਅਤੇ ਇੱਕ ਦਿਨ ਨੰਗਾ

ਦਰਹਾ ਕਰੜ ਆਇਆ ਹੈ। ਜਦੋਂ ਜੀਵ ਇਸ ਸੰਸਾਰ ਦੇ ਉੱਤ ਜਾਂਦਾ ਹੈ ਤਾਂ ਸੰਸਾਰ ਦੇ ਜੀਵ ਉਹਨੂੰ ਯਾਦ ਕਰ ਕਰਕੇ ਰੋਂਦੇ ਨੇ, ਚਲਿਆ ਗਿਆ। ਪਾਤਸ਼ਾਹ ਕਹਿੰਦੇ ਨੇ ਭਾਈ ਰੋਵੋ, ਰੋਣ ਦੇ ਨਾਲ ਜਾਣ ਵਾਲੇ ਜੀਵ ਨੇ ਵਾਪਸ ਨਹੀਂ ਜੇ ਆਉਣਾ। ਪਰਮਾਤਮਾ ਦੀ ਇਹ ਵਿਧ ਹੈ, ਪਰਮਾਤਮਾ ਨੇ ਲਿਖਿਆ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹਾਕਾਰ ਆਇਆ ਜਾ ਤਿਸ ਭਾਇਆ,

ਜਿਹੜਾ ਵੀ ਜੀਵ ਉਸ ਮਾਲਕ ਨੇ ਭੇਜਿਆ ਸੀ ਸਦਾ ਥਿਰ ਰਹਿਣ ਵਾਸਤੇ ਨਹੀਂ ਇੱਥੇ ਆਇਆ, ਇੱਕ ਦਿਨ ਸਭ ਨੇ ਜਾਣਾ ਹੈ। ਰੋਣ ਵਾਲੇ ਸੰਬੰਧੀ ਰੋਂਦੇ ਨੇ, ਪੁੱਤ ਰੋਂਦੇ ਨੇ, ਪਰ ਭਰਾ ਰੋਂਦੇ ਨੇ, ਭਤੀਜੇ ਰੋਂਦੇ ਨੇ,

ਆਖਰੀ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਜਿਹੜਾ ਜੀਵ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ ਉਹਨੂੰ ਯਾਦ ਕਰ ਕਰਕੇ ਰੋਂਦੇ ਤਾਂ ਸਾਰੇ ਹੀ ਨੇ, ਪਰ ਉਹਦੇ ਨਾਲ ਮਰਦਾ ਕੋਈ ਨਹੀਂ। ਹੇ ਇਨਸਾਨ, ਜਿਨ੍ਹਾਂ ਨੂੰ ਤੂੰ ਆਪਣੇ ਆਪਣੇ ਕਹਿੰਦਾ ਸੀ ਨਾ, ਜਿਸ ਦਿਨ ਅੰਤਿਮ ਅਰਦਾਸ ਹੋ ਜਾਂਦੀ ਹੈ ਉਸੇ ਵਕਤ ਸਭ ਭੁੱਲ ਜਾਂਦੇ ਨੇ। ਹਾਂ, ਪਰਮਾਤਮਾ ਨੇ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ, ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਿਆ ਕਰ, ਉਸ ਮਾਲਕ ਨੂੰ ਯਾਦ ਕਰਿਆ ਕਰ, ਇਹ ਸਮਾਂ ਮਿਲਿਆ ਹੈ। ਇਸ ਅੱਜ ਦੇ ਹੁਕਮਨਾਮੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋਵਾ, ਸੱਚਾ ਕਰ ਸਚੜੇ ਸੇਵੀ ਹੈ, ਸੱਚ ਖਰਾ ਸਚਿਆਰੋਵਾ। ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਸਚਿਆਰ ਹੋ ਕੇ ਉਸ ਪਰਮਾਤਮਾ ਦੀਆਂ ਚਰਨਾਂ ਵਿੱਚ ਜਾਣਾ ਹੈ, ਇਹ ਸਮਾਂ ਮਿਲਿਆ ਹੈ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੀ ਕੀਰਤਨ ਸਰਵਣ ਕਰੀਏ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਮਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧਿਆ ਖੈ ਲੱਖ ਕਰੋੜ ਸੱਚਾ ਸਭ ਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾ

ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲ।

ਦਿੱਤਾ ਹਉਮੈ ਚੱਲਿਆ ਹਉਮੈ ਚ ਖੱਟਿਆ ਹਉਮੈ ਚ ਗਿਆ ਹਉਮੈ ਸਚਿਆਰ ਕੁੜਿਆਰ ਹਉਮੈ ਚ ਪਾਪ ਪੁੰਨ ਵਿਚਾਰ ਹਉਮੈ ਚ ਨਰਕ ਸੁਰਗ ਉਤਾਰ ਹਉਮੈ ਚ ਹੱਸੈ ਹਉਮੈ ਚ ਰੋਵੈ ਹਉਮੈ ਚ ਭਰੀਐ ਹਉਮੈ ਚ ਤੋਵੈ ਹਉਮੈ ਜਾਤੇ ਜਿਨਸੀ ਖੋਵੈ ਹਉਮੈ ਚ ਮੂਰਖ ਹਉਮੈ ਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉਮੈ ਚ ਮਾਇਆ ਹਉਮੈ ਚ ਛਾਇਆ ਹਉਮੈ ਕਰ ਕਰ ਜੰਤੇ ਉਪਾਇਆ ਹਉਮੈ ਬੂਝੈ ਤਾਂ ਅੰਦਰ ਸੂਝੈ ਗਿਆਨ ਵਿਹੂਣਾ ਕਥ ਕਥ

ਹਉਮੈ ਇਹੋ ਹੁਕਮ ਹੈ ਭੈ ਕਰਤ ਫਰਾਏ ਹਉਮੈ ਦੀਰਘ ਲੋਗ ਦੌਰ ਪਿਸ ਮਾਂਗੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ ਬੜੀ ਸੇਵਕ।

ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵ ਹੇਚੜੇ ਸੁਆਇਆ।

ਪਾਲੋਆ ਮੰਡਲਾ ਖੰਡਾ ਵਰ ਭੰਡਾ ਅੰਡਰ ਜੇ ਰਾਜੁਤ ਪੂਜਾ ਖਾਣੀ ਸੇਤ ਜਹਾ ਸੋਮਿਤ ਜਾਣ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ ਹਾਂ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦਿਬਾਣਿਆ ਭਗ

ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮੈਂ ਜੋਰ ਜੋਤ ਮੈਂ ਜਾਤਾ ਕਲ ਕਲਾਂ ਭਰਪੂਰ ਰਹਿਆ ਤੂੰ ਸੱਚਾ ਸਹਿਬ ਸਿਵਤ ਸਵਾਲਿਓ ਜਿਨ

ਕੱਪੜ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀਏ ਮਨ ਪਾਵਣ ਦੇ ਰਾਹ ਭੀੜਾ ਅੱਗੇ ਜਾਵਣਾ ਨੰਗਾ ਦੁਜਗ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ ਕਰ

ਜਤਗੰਡੀ ਸਤਵਟ ਇਹੋ ਜਨੇਊ ਜੀ ਕਾਹੀ ਤਾਂ ਪਾਂਡੇ ਘੱਤ ਨਾ ਤੁੱਟੈ ਨਾ ਮਨ ਲੱਗੈ ਨਾ ਜਲੈ ਨਾ ਜਾਏ ਤਨ ਸੁਮਾਨ ਸਨਾਨਕਾ ਜੋਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਹਮਣ

ਜੇਕਰ ਸੁਤਕ ਮੰਨਿਆ ਸਭ ਤੈ ਸੁਤਕ ਹੋਏ, ਗੋਹੈ ਤੈ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ। ਸੁਤ ਕਿਉਂ ਕਰ ਰੱਖੀ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ

ਕੇਸਾ ਸੁਆਸਾ ਸੰਗ ਨਿਭਾਈ ਤਿਨਾਂ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਗ ਤੀਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ

ਪਾਸ ਸਮੂਹ ਸਾਧ ਸੰਗਤ ਵੱਲੋਂ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਜੀ। ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਅਸਥਾਨ 'ਤੇ ਸੁਭਾਵਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਰਹੇ ਹੋ। ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਸਤਿਗੁਰੂ ਜੀ, ਆਪ ਜੀ ਦੀ ਮਿਹਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਪਾਠ ਸ੍ਰੀ ਸੁਖਮਨੀ ਸਾਹਿਬ ਜੀ, ਪੰਜਾਬ ਬਾਣੀਆਂ ਜੀ ਦੇ ਨਿਤਨੇਮ, ਵਾਹਿਗੁਰੂ, ਗੁਰਮੰਤਰ ਜਾਪ, ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਮੁੱਖ ਵਿੱਚ ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਮੁੱਖ ਭਾਗ ਦੀ ਕਥਾ ਵਿਚਾਰ, ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ। ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਅਗਾਹਾਂ ਤੋਂ ਸੁਚੱਜੀ ਸਮੱਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰਿਆਈ ਸਾਧ ਸੰਗਤ ਦੇ ਹਿਰਦਿਆਂ 'ਚ ਵਸਾਉਣਾ, ਆਈ ਹੋਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਕੀਤੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ। ਆਪ ਜੀ ਦੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਪੰਚਮ ਅਹੀ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਕਰੀਮ ਪਾਕਸਾਲ ਸੂਰਜ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਭੋਗ ਲੱਗਿਆ ਕੜਾਹ ਪ੍ਰਸ਼ਾਦ ਸਾਧ।

ਚੱਲ ਰਹੇ ਹਨ। ਨਿਰਵਿਘਨਤਾ ਸਹਿਤ ਸੰਪੂਰਨਤਾ ਕਰਾਉਣੀ ਜੀ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਜੀ। ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਮੁੱਖ ਵਾਗ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ। ਹੁਕਮ 'ਤੇ ਚੱਲਣ ਦੀ ਸਮਤ ਸੋਝੀ ਬਖਸ਼ਿਸ਼ ਕਰਨੀ ਜੀ। ਅੱਖਰ ਵਾਦ ਘਾਟ ਭੁੱਲ ਚੁੱਕ ਮੁਆਫ ਕਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਚਾਹ ਸੱਜਣ ਮੰਡਿਆ ਡੇਈ ਸਿਸ ਉਤਾਰ,

ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਤੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਨਿਰਵੈਰ ਅਕਾਲ ਮੂਰਤ ਜੂਨੀ ਸੈਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ।

ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਵੀ ਆਦਮੀ ਰੋਕ ਨਹੀਂ ਸਕਦਾ। ਕਿਸੇ ਵੀ ਕਾਗਜ਼ੀ ਉਹਦੇ ਵਿੱਚ ਰਿਸ਼ਤਾ ਪਾਵੇ, ਆਹੋ ਸਾਡੇ ਕਰਮ ਦੇ ਸਿੱਧੇ ਹੁਣ ਆਪ ਕੰਮ ਕਰੀਏ ਚੱਜ ਨਾਲ ਤੇ ਵਾਹਿਗੁਰੂ।

प्यारे गुरुदेव, सच्चे पातशाह सतगुरु साहेब श्री गुरु अमरदास जी महाराज अपने इस पावन पवित्र श्लोक दे विच आख रहे हैं, जो शायद साढ़े कभी ख्याल च भी ना दे गुरु बाबा जी साढ़े जीवन नू जिस तरह असी जींदे हां, अपने वालों तो असी सही ही जींदे, पर गुरु बाबा जी की ऑब्जर्वेशन साडे जीवन दे प्रति ए है कि जीवन की बिद ना है। अगर आप जी इस पंक्ति नू नोट कर लो तो लिख के ते हर वेले सामने रखो ताकि ए सानू रिमाइंड करांदी रहे कि बेशक असी ग्रो हो गए हां फिजिकली, बेशक असी इंटेलेक्चुअली भी ग्रो हो गए हां, बेशक असी सो कॉल्ड सिविलाइज्ड हां, बेशक असी बहुत ही एडवांस टेक्नोलॉजी दे युग दे विच जी रहे हां, पर गुरु बाबा जी दी निगाह दे विच, गुरु बाबा जी दे ख्यालां दे विच हाले सानू जीना ही नहीं आता। तो कितनी वड्डी गल है, और इसनु जो ध्यान दे नाल सुनेगा उस दे अंदर ए विचार ए लाइन एक तूफान उठा देगी, एक टर्मोइल ले आएगी, एक सोच विच इंसान नु जरूर पाएगी कि सच मैनु जीना नहीं आता, कि मैनु जीना ही नहीं आता। जे मैनू जीना ही नहीं आता फिर मैनू आता की? फिर इसका अर्थ यह होया कि जब गुरु बाबा जी आखते हैं कि जीवन की विध ना है, जीवन की विधि ही नहीं आती, जीना ही नहीं आता, जीवन की कला ही नहीं आती, आर्ट ऑफ लिविंग जो है वो ही नहीं आता, तो फिर की मेरा बाकी सारा कुछ जो कुछ मैं करता हां वो गलत नहीं होएगा? फंडामेंटल चीज जो है कि जीवन की विधि नहीं आती, जीवन की विधि नहीं है, तो फिर तो मेरा सब कुछ ही जो मैं सोचता हां सही करता हां वो गलत हो गया, अपने आप ही गलत हो गया। पर ईमानदारी दे नाल प्लीज ट्राई टू रिफ्लेक्ट विद इन एंड आस्क दिस क्वेश्चन टू योर सेल्फ कि कितनी दफा असी अपने आप नूं एक दे वंडर कीता होएगा कि मैनू जीना आंदा भी है या नहीं, जीना आंदा भी है या नहीं। मेरे ख्याल च असी ये सोच नहीं सकते, मेरे ख्याल दे विच असी अपने प्रति ये डाउट भी नहीं कर सकते कि सानू जीना नहीं आता, बिकॉज वी नो हाउ टू ड्रेस, हाउ टू कुक, हाउ टू ईट, हाउ टू सोशलाइज, हाउ टू कम्युनिकेट, सब कुछ सानू आता है। तो फिर असं किस तरह कह सकते हैं कि सानू जीवन की विध ना है, जीवन की विधि ही नहीं आती? गुरु महाराज जी, गुरु अमरदास जी महाराज जी की इस लाइन में हुण बहुत समाधि लगाओ, अखां बंद करके प्रेम दे नाल इन्हां वचनां नूं
ਉਹ ਰੱਬੀ ਨੂਰ ਰੱਬੀ ਆਤਮਾ ਜੋ ਸਾਡੇ ਜੀਵਨ ਨੂੰ ਦੇਖਦੀ ਹੈ ਕਿ ਉੱਪਰੋਂ ਉੱਪਰੋਂ ਤੋਂ ਬਹੁਤ ਫਲੇ ਫੁਲੇ ਹਨ, ਬੜੇ ਸੋਫਿਸਟੀਕੇਟਡ ਹਨ, ਲੇਕਿਨ ਵਿੱਚ ਕੀ ਹੈ? ਆਹ ਪਾਸਾ ਜੀ ਦੀ ਆਵਾਜ਼ ਸੁਣਦੇ ਹੋ, ਮੈਂ ਆਪ ਨੂੰ ਫਿਰ ਸੁਣਾ ਦਿੰਦਾ। ਫਲੀਏ ਫੁਲੀਏ ਬੱਪੜੇ ਵਿਚਾਰੇ ਦੇਖਣ ਨੂੰ ਬਹੁਤ ਫਲੇ ਫੁਲੇ ਪਏ ਹਨ, ਪ੍ਰੋਸਪਰਸ ਹਨ, ਵੈਲ ਟੂ ਡੂ। ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾ, ਪਰ ਅੰਦਰ ਤਨ ਦੇ ਵਿੱਚ ਸਵਾ ਹੈ, ਕੁਛ ਵੀ ਨਹੀਂ ਰਾਖ। ਪਰ ਇਨਸਾਨ ਦੇ ਵਾਸਤੇ ਇਹ ਬਹੁਤ ਚੋਟ ਵਾਲੀ ਗੱਲ ਹੈ ਕਿ ਮੈਂ ਔਰ ਮੈਨੂੰ ਅੱਜ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਮੈਨੂੰ ਜੀਣ ਦੀ ਹੀ ਵਿਧੀ ਨਹੀਂ ਆਉਂਦੀ। ਅੱਜ ਕੋਈ ਮੈਨੂੰ ਇਹ ਕਹਿ ਰਿਹਾ ਹੈ ਕਿ ਮੈਨੂੰ ਜੀਣਾ ਹੀ ਨਹੀਂ ਆ। ਆਪ ਜੀ ਨੇ ਕਿਤਨੀ ਕੁ ਦਫਾ ਇਸ ਪੰਕਤੀ ਉੱਤੇ ਕਦੇ ਪਾਉਂਡਰ ਕੀਤਾ ਹੋਵੇ? ਇਮਾਨਦਾਰੀ ਦੇ ਨਾਲ ਆਪਣੇ ਅੰਦਰੋਂ ਇਹ ਜਵਾਬ ਲੱਭੋ ਕਿ ਕਿਤਨੀ ਕੁ ਦਫਾ ਇਹ ਗੱਲ ਸੁਣਨ ਨੂੰ ਮਿਲੀ ਹੈ, ਕਿਤਨੀ ਕੁ ਦਫਾ ਇਹ ਗੱਲ ਹੀ ਸੁਣਨ ਨੂੰ ਮਿਲੀ ਹੈ, ਕਿਤਨੀ ਕੁ ਦਫਾ ਕਿਸੇ ਨੇ ਇਹ ਪੁਆਇੰਟ ਹੀ ਰੇਜ਼ ਕੀਤਾ ਹੈ ਜਾਂ ਸਾਨੂੰ ਅਵੇਅਰ ਕਰਵਾਇਆ ਹੈ ਕਿ ਤੁਹਾਨੂੰ ਤਾਂ ਵੀ ਹਾਲੇ ਜੀਣਾ ਵੀ ਨਹੀਂ ਆਉਂਦਾ। ਪਰ ਅਸੀਂ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰ ਸਕਦੇ ਹਾਂ, ਹੁਣ ਮਹਾਰਾਜ ਜੀ ਨੂੰ ਅਸੀਂ ਚੈਲੰਜ ਵੀ ਨਹੀਂ ਕਰ ਸਕਦੇ, ਕਿਉਂਕਿ ਸਾਡੇ ਗੁਰਦੇਵ ਹਨ। ਆਪਣੇ ਗੁਰਦੇਵ ਨੂੰ ਅਸੀਂ ਕ੍ਰੋਸ ਵੀ ਨਹੀਂ ਕਰ ਸਕਦੇ, ਉਹਨਾਂ ਦੇ ਨਾਲ ਅਸੀਂ ਡਿਸਐਗਰੀ ਵੀ ਨਹੀਂ ਕਰ ਸਕਦੇ ਕਿ ਮਹਾਰਾਜ ਜੀ ਨਹੀਂ, ਆਪਨੇ ਲਿਖ ਤਾਂ ਦਿੱਤਾ ਹੈ ਪਰ ਐਸੀ ਵੀ ਕੋਈ ਗੱਲ ਨਹੀਂ ਹੈ, ਜੀਣਾ ਸਾਨੂੰ ਆਉਂਦਾ ਹੈ, ਇਹ ਵੀ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਸਾਨੂੰ ਪਤਾ ਹੈ ਕਿ ਜੋ ਗੁਰੂ ਬਾਬਾ ਜੀ ਆਖਦੇ ਹਨ ਤ੍ਰੈਕਾਲ ਸੱਤ। ਸੋ ਅੱਜ ਉਹ ਮੌਕਾ ਹੈ ਕਿ ਅਸੀਂ, ਮੈਨੂੰ ਨਹੀਂ ਪਤਾ, ਸ਼ਾਇਦ ਇਹ ਪੰਕਤੀ ਆਪ ਜੀ ਨੂੰ ਪਹਿਲੇ ਕਿਸੇ ਨੇ ਇਸ ਉੱਤੇ ਮੈਨੂੰ ਨਹੀਂ ਪਤਾ ਸ਼ਾਇਦ ਇਹ ਪੰਕਤੀ ਆਪ ਜੀ ਨੂੰ ਪਹਿਲੇ ਕਿਸੇ ਨੇ ਇਸ ਉੱਤੇ ਐਮਫੇਸਿਸ ਪਾ ਕੇ ਕਹੀ ਹੋਏ ਕਿ ਸਾਡੀ ਸਿਚੁਏਸ਼ਨ ਇਹ ਹੈ, ਨੋ ਮੈਟਰ ਹਾਓ ਐਜੂਕੇਟਡ ਵੀ ਆਰ, ਨੋ ਮੈਟਰ ਹਾਓ ਸਕਸੈਸਫੁਲ ਵੀ ਆਰ, ਨੋ ਮੈਟਰ ਵਟ ਵੀ ਆਰ ਐਂਡ ਵੇਅਰ ਵੀ ਆਰ, ਬਟ ਦ ਬੋਟਮ ਲਾਈਨ ਇਸ ਵੀ ਡੋਂਟ ਨੋ ਹਾਓ ਟੂ ਲਿਵ। ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ। ਪਿਆਰ ਨਾਲ ਇਸ ਮੰਤਰੀ ਨੂੰ ਸੁਣੋ।

ਆਪ ਜੀ ਨੂੰ ਯਾਦ ਹੋਏਗਾ ਜਿਸ ਪੰਕਤੀ ਉੱਤੇ ਕੱਲ ਦਾਸ ਨੇ ਕੀਰਤਨ ਛੋੜਿਆ ਸੀ, ਆਪ ਜੀ ਨੂੰ ਬੇਨਤੀ ਕੀਤੀ ਸੀ ਇਸ ਪੰਕਤੀ ਨੂੰ ਆਪਣੇ ਨਾਲ ਲੈ ਕੇ ਜਾਓ। ਉਹ ਕਿਹੜੀ ਸੀ? ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਹੁਣ ਜਿਸ ਨੂੰ ਜੀਵਨ ਜੀਣਾ ਆਉਂਦਾ ਹੈ ਉਸੇ ਦੀ ਹੀ ਜੀਵਨ ਦੀ ਯਾਤਰਾ ਸਫਲ ਹੋ ਸਕਦੀ ਹੈ। ਜਿਸ ਨੂੰ ਜੀਵਨ ਹੀ ਨਹੀਂ ਜੀਣਾ ਆਉਂਦਾ ਉਹ ਕਿੱਥੇ ਪਹੁੰਚੇਗਾ? ਉਹ ਕਿਤੇ ਵੀ ਨਹੀਂ ਪਹੁੰਚੇਗਾ। ਤਾਂ ਜੀਵਨ ਇੱਕ ਯਾਤਰਾ ਹੈ ਔਰ ਉਸ ਯਾਤਰਾ ਦੇ ਦੌਰਾਨ ਅਸੀਂ ਜੋ ਕੁਛ ਵੀ ਕਰਦੇ ਹਾਂ ਉਹ ਅਸੀਂ ਗਲਤ ਕਰਦੇ ਹਾਂ, ਕਿਉਂਕਿ ਸਾਨੂੰ ਜੀਵਨ ਦੀ ਵਿਧੀ ਨਹੀਂ ਆਉਂਦੀ। ਜੀਵਨ ਕੀ ਵਿਧਨਾ ਹੈ? ਅਸੀਂ ਸੋਚਦੇ ਹਾਂ ਅਸੀਂ ਸਕਸੈਸਫੁਲ ਹੋ ਗਏ, ਅਸੀਂ ਕਾਮਯਾਬ ਹਾਂ, ਪਰ ਸਕਸੈਸ ਦੇ ਉੱਤੇ ਜੋ ਗੁਰੂ ਮਹਾਰਾਜ ਜੀ ਦਾ ਆਪਣਾ ਵਿਚਾਰ ਹੈ, ਜੋ ਗੁਰਬਾਣੀ ਦੀ ਰੋਸ਼ਨੀ ਹੈ, ਅਸੀਂ ਬੀਂਗ ਏ ਸਿੱਖ ਤੇ ਸਕਸੈਸ ਨੂੰ ਗੁਰੂ ਬਾਬਾ ਜੀ ਤੋਂ ਹੀ ਸਮਝਣਾ ਹੈ ਨਾ ਕਿ ਗੁਰੂ ਸਾਹਿਬ ਸਕਸੈਸ ਕਿਸ ਨੂੰ ਆਖਦੇ ਹਨ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਗਾਹ 'ਚ ਸਕਸੈਸਫੁਲ ਕੌਣ ਹੈ, ਸਕਸੈਸ ਕੀ ਹੈ? ਉਹ ਹੈ

ਵੱਡਾ ਹੋਇਆ ਦੁਨੀਦਾਰ, ਸਕਸੈਸਫੁਲ ਹੋ ਗਿਆ। ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਇਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾਂ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸ ਨੂੰ ਖਿੱਚੀ ਲਿਜਾ ਰਿਹਾ। ਅੱਗੇ ਕਰਨੀ ਕੀਰਤ ਵਾਚੀ ਹੈ, ਤੇ ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ, ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਐਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆਖਦੇ ਹਾਂ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ, ਕਿਸੇ ਵੀ ਏਰੀਏ ਦੇ ਵਿੱਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ, ਬਹੁਤ ਹੀ ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ ਆ ਪ੍ਰੇਮ ਨਾਲ, ਥੋੜ੍ਹੇ ਜਿਹਾ ਪ੍ਰਮਾਣ

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ। ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ, ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਉੱਤੇ ਮਹਾਰਾਜ ਜੀ ਕੀ ਆਖਦੇ, ਕਹਿੰਦੇ ਹਨ

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਦੀ ਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

ਸਵਾਰਥ ਕਿਵੇਂ ਪੂਰੇ ਹੁੰਦੇ ਹਨ, ਮੈਨੂੰ ਸੁੱਖ ਇਸ ਤੋਂ ਕਿਵੇਂ ਮਿਲਦਾ ਹੈ। ਇਹ ਨਹੀਂ ਕਿ ਇਸ ਨੂੰ ਮੇਰੇ ਤੋਂ ਸੁੱਖ ਕਿਸ ਤਰ੍ਹਾਂ ਮਿਲਦਾ ਹੈ, ਨਹੀਂ, ਦੋਨਾਂ ਦਾ ਟਾਰਗੇਟ ਹੈ ਕਿ ਮੈਨੂੰ ਸੁੱਖ ਕਿਵੇਂ ਮਿਲਦਾ। ਖੱਟੀ ਦਾ ਭਾਵ ਕਿ ਮੈਂ ਕੀ ਖੱਟਦਾ ਹਾਂ, ਵਟ ਆਈ ਅਰਨ ਆਊਟ ਆਫ ਦਿਸ ਰਿਲੇਸ਼ਨਸ਼ਿਪ। ਅਤੇ ਉਹ ਸਾਰੇ ਦਾ ਸਾਰਾ ਵਰਲਡਲੀ ਸੈਂਸ ਦੇ ਵਿੱਚ। ਅਗਰ ਕਹਿੰਦੇ ਕੁਛ ਨਹੀਂ ਮਿਲਦਾ ਜੋ ਐਕਸਪੈਕਟੇਸ਼ਨਸ ਹੁੰਦੀਆਂ ਹਨ, ਉਹ ਐਕਸਪੈਕਟੇਸ਼ਨਸ ਅਗਰ ਪੂਰੀਆਂ ਨਹੀਂ ਹੁੰਦੀਆਂ ਤੇ ਕਹਿੰਦੇ ਦੋਨਾਂ ਦੇ ਦਿਲਾਂ ਦੇ ਵਿੱਚ ਕੀ ਆ ਕਿ ਭਾਵੇਂ ਆਓ ਤੇ ਭਾਵੇਂ ਜਾਓ, ਭਾਵੇਂ ਰਹੋ ਤੇ ਭਾਵੇਂ ਇਕੱਠੇ ਨਾ ਰਹੋ। ਕਹਿੰਦੇ ਇੱਥੇ ਵੀ ਜੀਣਾ ਨਹੀਂ ਆਇਆ, ਇੱਥੇ ਵੀ ਸਮਝੇ ਨਹੀਂ ਕਿ ਇਹ ਰਿਸ਼ਤਾ ਆਤਮਕ ਸਫ਼ਰ ਤੈਅ ਕਰਨ ਦੇ ਵਾਸਤੇ ਦੋ ਆਤਮਕ ਪੰਧ ਹੀ ਕੋ ਟਰੈਵਲਰ ਇਕੱਠੇ ਹੋਣੇ ਚਾਹੀਦੇ ਸਨ, ਜਿਹੜੇ ਹੈਂਡ ਇਨ ਹੈਂਡ ਇੱਕ ਦੂਸਰੇ ਨੂੰ ਸਪੋਰਟ ਕਰਦੇ, ਇੱਕ ਦੂਸਰੇ ਨੂੰ ਸਪੋਰਟ ਕਰਦੇ ਕਰਦੇ ਦੋਨੇ ਆਪੋ ਆਪਣੀ ਮੰਜ਼ਿਲ ਤੇ ਪਹੁੰਚਦੇ, ਇੱਕ ਦੂਸਰੇ ਨੂੰ ਦੋਨੇ ਜਾਣੇ ਸਪੋਰਟ ਕਰਦੇ ਆਪੋ ਆਪਣੀ ਡੈਸਟੀਨੀ ਤੇ ਪਹੁੰਚਣ ਦੇ ਵਾਸਤੇ। ਪਰ ਦੋਨੇ ਜਾਣੇ ਇੱਕ ਦੂਸਰੇ ਨੂੰ ਯੂਜ਼ ਐਂਡ ਅਬਿਊਜ਼ ਕਰਦੇ ਹਨ ਫਾਰ ਦੇਅਰ ਓਨ ਪਰਸਨਲ ਨੀਡਸ। ਇਸ ਕਰਕੇ ਕਹਿੰਦੇ ਹਨ ਉਹ ਪਰਸਨਲ ਨੀਡਸ ਜਦੋਂ ਪੂਰੀਆਂ ਨਹੀਂ ਹੁੰਦੀਆਂ ਤੇ ਕਹਿੰਦੇ ਬੇਸ਼ੱਕ ਭਾਵੇਂ ਆਵੋ ਤੇ ਭਾਵੇਂ ਜਾਓ, ਜਦੋਂ ਮਰਜ਼ੀ ਚਲੇ ਜਾਓ। ਯੂ ਕੈਨ ਲੀਵ ਮੀ ਐਨੀ ਟਾਈਮ ਐਂਡ ਇਟ ਹੈਜ਼ ਬਿਕਮ ਸੋ ਈਜ਼ੀ ਐਂਡ ਵੈਰੀ ਸਿੰਪਲ ਥਿੰਗ ਨਾਓਡੇਜ਼। ਕਹਿੰਦੇ ਤੁਹਾਨੂੰ ਜੀਣਾ ਹੀ ਨਹੀਂ ਆਉਂਦਾ। ਮਹਾਰਾਜ ਜੀ, ਅਸੀਂ ਬੜੀ ਤਰੱਕੀ ਕੀਤੀ ਹੈ, ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ। ਵਟ ਅਬਾਊਟ ਆਲ ਦੀਸ ਮੈਡੀਕਲ ਇੰਸਟੀਟਿਊਟਸ, ਇਤਨੀ ਡਿਵੈਲਪਮੈਂਟ ਹੋਈ ਹੈ, ਮੈਡੀਕਲ ਸਾਇੰਸ ਨੇ ਇਤਨੀ ਤਰੱਕੀ ਕੀਤੀ ਹੈ, ਤੇ ਆਖਦੇ ਹੋ ਜੀਣਾ ਹੀ ਨਹੀਂ ਆਉਂਦਾ। ਇਨਸਾਨ ਨੇ ਇਨਸਾਨ ਦੇ ਰੋਗਾਂ ਦਾ ਇਲਾਜ ਕਰਨ ਲਈ ਇਤਨੇ ਵੱਡੇ ਵੱਡੇ ਹਸਪਤਾਲ ਬਣਾਏ, ਇਤਨੀ ਐਡਵਾਂਸ ਟੈਕਨੋਲੋਜੀ ਹੈ ਕਿ ਅੱਜ ਹਾਰਟ ਸਰਜਰੀ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਕਿਤਨੇ ਕਿਤਨੇ ਭਿਆਨਕ ਰੋਗ ਜੋ ਹਨ ਉਹਨਾਂ ਦਾ ਇਲਾਜ ਆਸਾਨੀ ਦੇ ਨਾਲ ਹੋ ਸਕਦਾ ਹੈ, ਸਕੈਨਿੰਗਸ ਹੋ ਸਕਦੀਆਂ ਹਨ, ਡਾਇਗਨੋਸ ਅੱਛੀ ਤਰ੍ਹਾਂ ਹੋ ਸਕਦਾ ਹੈ, ਤੇ ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ। ਮਹਾਰਾਜ ਜੀ ਆਖਦੇ ਹਾਂ ਇਸ ਦਾ ਅਰਥ ਇਹ ਨਹੀਂ ਕਿ ਤੁਹਾਨੂੰ ਜੀਣਾ ਆ ਗਿਆ। ਮਹਾਰਾਜ ਦੱਸੋ, ਇੱਕ ਸ਼ਿਸ਼ ਪੁੱਛਦਾ ਹੈ ਸੱਚੇ ਪਾਤਸ਼ਾਹ, ਦੱਸੋ ਫਿਰ ਕਿਵੇਂ ਨਹੀਂ ਜੀਣਾ ਆਉਂਦਾ? ਅਸੀਂ ਤਾਂ ਸੋਚਦੇ ਅਸੀਂ ਬੜੀ ਤਰੱਕੀ ਕਰ ਗਏ, ਅਸੀਂ ਡਾਕਟਰ ਬਣ ਗਏ, ਹਾਸਪਿਟਲਸ ਖੋਲ ਲਏ, ਬਹੁਤ ਬਹੁਤ ਐਡਵਾਂਸ ਟੈਕਨੋਲੋਜੀ ਅਸੀਂ ਪੈਦਾ ਕਰ ਲਈ ਹੈ, ਤੁਸੀਂ ਆਖਦੇ ਜੀਣਾ ਨਹੀਂ ਆਉਂਦਾ। ਉਹ ਕਹਿੰਦੇ ਹਨ, ਸੁਣੋ, ਸ਼ਲੋਕ ਸੁਣਨ ਵਾਲਾ ਹੈ, ਕਹਿੰਦੇ ਹਨ

0: ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ, ਤੇ ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਤੇ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਅੱਜ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਉਹ ਜਵਾਬ ਦਿੰਦੇ, ਕਹਿੰਦੇ ਹਨ
1: ਸੋ ਜੀਵਿਆ ਜਿਸ ਮਨ ਵਸਿਆ ਸੋਏ,
0: ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ।

ਪਾਤਸ਼ਾਹ ਕਹਿਣ ਵਾਲੇ ਕਹਿ ਛੱਡਦੇ ਨੇ ਬਈ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰਾਂ ਦੇ ਬੜਾ ਖੰਡਨ ਕਰ ਦਿੱਤੇ ਕਿ ਉਹਨਾਂ ਦੇ ਦਿਲ ਵਿੱਚ ਕੋਈ ਭੇਦ ਸੀ, ਫਰਕ ਸੀ। ਪਾਤਸ਼ਾਹ ਕਹਿਣ ਲੱਗੇ ਨਹੀਂ, ਮੇਰਾ ਕਿਸੇ ਨਾਲ ਵੈਰ ਨਹੀਂ, ਮੈਨੂੰ ਜਿਵੇਂ ਵਾਹਿਗੁਰੂ ਨੇ ਗੱਲਾਂ ਆਖੀਆਂ ਉਹ ਮੈਂ ਸੰਸਾਰ ਨੂੰ ਦੱਸ ਰਿਹਾ। ਦੂਜੀ ਗੱਲ, ਉਹਨਾਂ ਤੋਂ ਵਿਛੋੜ ਕੇ ਜੇ ਮੈਂ ਆਖਾਂ ਮੇਰੇ ਪੈਰਾਂ ਦੀ ਪੂਜਾ ਕਰੋ ਤਾਂ ਤੇ ਮੈਂ ਭੁੱਲ ਵਿੱਚ ਹਾਂ। ਮੈਂ ਕਹਿੰਦਾ ਬਈ ਨਹੀਂ, ਉਹ ਵੀ ਦੱਸ ਰਹੇ ਨੇ, ਮੈਂ ਵੀ ਦੱਸ ਰਿਹਾ। ਉਸ ਵਾਹਿਗੁਰੂ ਦੇ ਤੁਸੀਂ ਵੀ ਸੇਵਕ ਬਣੋ, ਇਸ ਲਈ ਮੇਰਾ ਕਿਸੇ ਨਾਲ ਵੈਰ ਨਹੀਂ। ਹਜ਼ੂਰ ਕਹਿੰਦੇ ਨੇ

ਰਾਗ ਬੜਾ ਪ੍ਰਸਿੱਧ ਮਨੋਹਰ ਅਤੇ ਸਰਲ ਰਾਗ ਹੈ। ਇਸ ਰਾਗ ਨੂੰ ਸਾਧਾਰਨ ਸ਼ਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਗ, ਜੋਰੀ ਮੰਗੇ ਦਾਨ, ਰਤ ਕਾ ਕੁੰਗੂ, ਅਗਤ ਪੜੇ ਸ਼ੈਤਾਨ ਆਦਿਕ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋਂ ਨਿਸ਼ਾਦ, ਰਿਸ਼ਵਤ ਦੇਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਬਾਦੀ ਗੰਧਾਰ ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਕੀਰਤਨ ਦਾ ਸੋਮਾ ਹੈ ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੇ ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ, ਅਗਮ ਆਗਾਦ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ ਮੀਰਾਂ ਦਾਨਾ ਦਿਲ ਸੋਚ।

ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਕਿਵੇਂ ਪਤਾ ਲੱਗੇਗਾ? ਬੜਾ ਡੂੰਘਾ ਸਵਾਲ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਜਵਾਬ ਦਿੰਦੇ ਖੜੇ ਖੜੇ, ਕਹਿੰਦੇ ਦੀਪ ਸਿੰਘ ਥੋੜੀ ਜਿਹੀ ਦਿਮਾਗ ਵਿੱਚ ਰੱਖਣਾ ਜੀ, ਦੀਪ ਸਿੰਘ ਵੈਸੇ ਗੁਰੂ ਘਰ ਦੇ ਆਲੂ, ਭਾਵੇਂ ਥੋੜੀ ਭਾਵੇਂ ਬਹੁਤੀ ਘਾਲਣਾ ਕਿਸੇ ਦੀ ਗੁਰੂ ਬਿਰਥਾ ਨਹੀਂ ਜਾਣ ਦਿੰਦਾ ਹੈ ਜੀ। ਪਰ ਜਿਹੜੀ ਤੂੰ ਗੱਲ ਪੁੱਛੀ ਨਾ, ਪੂਰੀ ਖੁਸ਼ੀ ਦੀ ਮੋਹਰ ਪ੍ਰਵਾਨ ਹੋ ਗਈ, ਥੋੜੀ ਬਹੁਤੀ ਘਾਲਣਾ ਇੱਕ ਦਿਲ ਨਹੀਂ ਭੰਨੇ ਘਾਲੇ ਬਿਰਥਾ।

ਦੀਪ ਸਿਆਂ ਇਹਦੀਆਂ ਤਿੰਨ ਨਿਸ਼ਾਨੀਆਂ ਜਿਹਦੀ ਸੇਵਾ ਸਿਮਰਨ ਦੇ ਉੱਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਜੇ ਉਹਦੀ ਪਹਿਲੀ ਨਿਸ਼ਾਨੀ ਹੈ ਉਸ ਬੰਦੇ ਦੇ ਅੰਦਰ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ ਗੱਜ ਗਿਆ ਕੋ ਸਤਨਾਮ ਗੁਰੂ ਵਾਲੇ ਗੁਣ ਕਿਹੜੇ ਹੁੰਦੇ ਆ

ਪੰਜ ਚਾਬੀਆਂ ਦਿੰਦਾ ਜੇ, ਪੰਜ ਚਾਬੀਆਂ ਦਿੰਦਾ ਜੇ, ਕਿਹੜੀਆਂ? ਉਹਦੀ ਰਸਨਾ ਤੇ ਚਾਬੀ ਦੇ ਦਿੰਦਾ ਸੱਤ ਦੀ, ਆਖੋ ਸਤਨਾਮ। ਜੋ ਕਹਿੰਦਾ ਉਹ ਸੱਤ ਹੋਣਾ ਸ਼ੁਰੂ ਹੋ ਜਾਂਦਾ। ਪ੍ਰਭ ਜੀ ਬਸੇ।

ਕੋਈ ਬੜਾ ਨਾਮ ਜਪਣ ਵਾਲਾ ਹੋਵੇ ਕਿਉਂ ਬੱਚਾ ਉਹਦੇ ਅੱਗੇ ਕਰਦੇ ਹੋ? ਇਹਦੇ ਸਿਰ ਤੇ ਹੱਥ ਰੱਖਦੇ ਹੋ, ਉਹਨੂੰ ਪਤਾ ਇਹਦੇ ਹੱਥਾਂ 'ਚ ਮਿਹਰ ਦੀ ਕੁੰਜੀ ਹੈਗੀ, ਛੱਕ ਸਤਨਾਮ। ਨੇਤਰਾਂ 'ਚ ਪੁੰਜੀ ਦੇ ਦਿੰਦਾ, ਨਦਰ ਦੀ, ਨਦਰ ਦੀ। ਜਿਵੇਂ ਹੁਣੇ ਭੈਣ ਜੀ ਬਚਨ ਸੁਣਾ ਕੇ ਗਏ ਭਾਈ ਅੱਡਣ ਸ਼ਾਹ ਜੀ ਦਾ, ਇੱਕ

0: ਨੇਤਰਾਂ 'ਚ ਕੁੰਜੀ ਹੈ ਨਾ ਨਜ਼ਰ ਦੀ, ਹੈਗੀ ਹਿਰਦੇ 'ਚ ਕੁੰਜੀ ਦੇ ਦਿੰਦਾ ਅੰਤਰਯਾਮਤਾ ਦੀ। ਗੱਜ ਕੇ ਆਖੋ ਸਤਨਾਮ ਅੰਤਰਯਾਮਤਾ। ਬਾਬਾ ਸਾਹਿਬ ਸਿੰਘ ਬੇਦੀ ਬੜੀ ਕਮਾਈ ਵਾਲੇ ਹੋਏ, ਇਹਨਾਂ ਦੇ ਲਾਂਗਰੀ ਹੋਏ ਜੇ ਭਾਈ ਭਾਗ ਸਿੰਘ। ਬਾਬਾ ਸਾਹਿਬ ਸਿੰਘ ਬੇਦੀ ਇੰਨੀ ਕਮਾਈ ਸੀ ਜੀ, 2,000-2,500 ਬੰਦਾ ਉਹਨਾਂ ਦੇ ਅਸਥਾਨ ਤੇ ਰੋਜ਼ ਲੰਗਰ ਛਕਦਾ ਸੀ ਤੇ ਪੂਰੀ ਸੇਵਾ ਕਰਦੇ ਸੀ। ਉਹ ਲਾਂਗਰੀ ਸੀ ਮੇਨ ਭਾਗ ਸਿੰਘ ਲਾਂਗਰੀ, ਉਹਦੀ ਮਾਤਾ ਚੜਾਈ ਕਰ ਗਿਆ ਭਾਗ ਸਿੰਘ ਜੀ। ਤੇ ਇੱਕ ਸੇਵਾਦਾਰ ਕਹਿੰਦਾ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਇਹ ਪਤਾ ਨੀ 13ਵੀਂ ਕਿ 14ਵੀਂ ਜਗ੍ਹਾ ਹੋਏ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਬੇਦੀ ਕੁਲ ਵਿੱਚ। ਕਹਿੰਦਾ ਬਾਬਾ ਸਾਹਿਬ ਸਿੰਘ ਜੀ, ਭਾਗ ਸਿੰਘ ਜੀ ਦੀ ਮਾਤਾ ਚੜਾਈ ਕਰ ਗਈ ਏ, ਇਹਨੂੰ ਛੁੱਟੀ ਦੇ ਦਿਓ। ਥੋੜਾ ਅੰਤਰ ਧਿਆਨ ਹੋਏ, ਕਹਿੰਦੇ ਸੰਸਕਾਰ ਨਾ ਕਰਨਾ, ਧਿਆਨ ਦੇਣਾ। ਬਾਬਾ ਸਾਹਿਬ ਸਿੰਘ ਬੇਦੀ ਕਹਿੰਦੇ ਭਾਗ ਸਿੰਘ ਸੰਸਕਾਰ ਨਹੀਂ ਕਰਨਾ, ਮਾਤਾ ਆ ਰਹੀ ਏ ਤੇਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਅੰਤਰਿਆਮ। ਚੰਦ ਘੰਟਿਆਂ ਬਾਅਦ ਮਾਤਾ ਉੱਠ ਕੇ ਬਹਿ ਗਈ ਮੇਨ ਲਾਂਗਰੀ ਜਿਹੜਾ ਉਹਨਾਂ ਦਾ। ਮਾਤਾ ਸੁਣਾ ਸੰਗਤ ਨੂੰ ਕੀ ਹੋਇਆ, ਕਹਿੰਦੀ ਜੀ ਮੈਨੂੰ ਲੈ ਗਏ ਧਰਮ ਰਾਜ ਕੋ, ਦੂਤ ਆਏ ਧਰਮ ਰਾਜ ਕੋ ਲੈ ਗਏ ਤੇ ਧਰਮ ਰਾਜ ਖਾਤੇ ਫੋਲੇ, ਮੇਰਾ ਨਾਂ ਹੀ ਨਾ ਲੱਭੇ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਨਾਂ ਹੀ ਨਾ ਲੱਭੇ। ਇਹ ਮੈਂ ਇਹ ਨੀ ਕਹਿੰਦਾ ਤੁਹਾਨੂੰ ਇਹ ਧਰਮ ਰਾਜ ਨੂੰ ਗਲਤੀ ਲੱਗ ਗਈ, ਪਰ ਇਹ ਰੱਬ ਦੀ ਕੁਝ ਲੀਲਾ ਹੈ। 10-8 ਮਿਸਾਲਾਂ ਨੇ ਜਿੰਦੀਆਂ ਜਾਗਦੀਆਂ, ਕਈ ਵਾਰੀ ਜਾਣ ਕੇ ਉਹ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਕਰਦਾ ਕਿ ਮਨਮੁਖ ਲੋਕਾਂ ਨੂੰ ਦਰਗਾਹ ਦਾ ਨਕਸ਼ਾ ਪਤਾ ਲੱਗਾ। ਭਾਈ ਵੀਰ ਸਿੰਘ ਜੀ ਕਿਤਾਬ ਪੜ੍ਹੋ, ਉਹਦੇ ਵਿੱਚ ਜ਼ਿਕਰ ਹੈ ਜਿਉਲੀ ਅੰਗਰੇਜ਼ ਲੜਕੀ ਦਾ, ਅੰਗਰੇਜ਼ ਦਾ, ਜਿਹੜੇ ਕਹਿੰਦੇ ਸੀ ਗਾਂ ਹੈ ਹੀ ਕੁਝ ਨਹੀਂ,

ਫਿਰ ਉਹਨਾਂ ਨੇ ਅਰਦਾਸ ਕੀਤੀ ਨਿਰੰਕਾਰ ਸਾਡੇ ਦੋਵਾਂ ਚੋਂ ਜਿਹੜਾ ਜਾਵੇ ਜੋ ਅੱਗੇ ਹੈਗਾ ਉਹ ਰੂਹ ਜਿਹੜੀ ਦੂਜੇ ਨੂੰ ਦੱਸੇ ਆ ਕੇ ਤਾਂ ਮੰਨਾਂਗੇ ਉਹ ਬੜੀ ਲੰਬਾ ਜਗ੍ਹਾ ਰੂਹਾਂ ਦੀ ਦੁਨੀਆ ਪਿਆਰਿਓ ਬਾਬਾ ਸਾਹਿਬ ਸਿੰਘ ਜੀ ਦੀ ਕਹਿੰਦੇ ਮਾਤਾ ਸੁਣਾ ਕਹਿੰਦੀ ਜਦੋਂ ਧਰਮਰਾਜ ਕੋਲ ਦੂਤ ਲੈ ਗਏ ਉਹ ਵਰਕੇ ਫਰੋਲੇ ਮੇਰਾ ਨਾਂ ਨਾ ਲੱਭੇ ਤੇ ਧਰਮਰਾਜ ਕਹਿੰਦਾ ਦੂਤਾਂ ਨੂੰ ਕਿਹਨੂੰ ਲੈ ਆਇਓ ਇਹਦਾ ਤੇ ਨਾਂ ਹੀ ਨਹੀਂ ਆਉਣ ਵਾਲੀ ਲਿਸਟ ਚ ਇਹ ਤੇ ਗੁਰੂ ਨਾਨਕ ਦੇ ਦਰਬਾਰ ਚ ਜਾਣ ਵਾਲੀ ਬੀਬੀ ਹੈ ਅਜੇ ਤੇ ਇਹਦੀ ਹੈਗੀ ਉਮਰ ਇਹ ਸੰਤ ਵਰਿਆਮ ਸਿੰਘ ਦਾ ਰਸਾਲਾ ਮੈਂ ਪੜਿਆ ਸੀ ਇਹੋ ਜਿਹੀਆਂ ਚੀਜ਼ਾਂ ਕਈ ਜਗ੍ਹਾ ਜਾਣ ਕੇ ਵਾਪਰ ਜਾਂਦੀਆਂ ਨੇ ਦੱਸਣ ਲਈ ਕਿ ਹੈ ਦਰਗਾਹ ਹੈ ਅੱਗੇ ਲੇਖਾ ਹੈ ਬਾਤ

0: ਬਾਬਾ ਜੀ ਦੂਜੀ ਵਾਰੀ ਪੁੱਛਦੇ ਕਹਿੰਦੇ ਕਿੰਨੇ ਸਰੀਰ ਆਏ ਹੋ? ਬਾਬਾ ਜੀ 11। ਹੱਸ ਪਏ ਕਹਿੰਦੇ 13 ਹੀ 13।
1: ਆਖੋ ਸਤਨਾਮ।
0: ਕਹਿੰਦੇ 13 ਹੀ 13। ਉਹ ਸਮਝੇ ਨਾ ਉਸ ਵੇਲੇ, ਉਹ ਪਰਿਵਾਰ ਉਸ ਵੇਲੇ ਨਾ ਸਮਝਿਆ ਬਾਬਾ ਜੀ ਕੀ ਕਹਿੰਦੇ ਭਾਈ 13 ਹੀ 13। ਸਾਧ ਸੰਗਤ ਜੀ ਸਾਰਾ ਰਾਹ ਗੱਲਾਂ ਕਰਦੇ ਰਹੇ ਵੀ ਅਸੀਂ 11 ਸਰੀਰ ਗਏ ਹਾਂ। ਬਾਬਾ ਜੀ ਨੇ ਕਿੰਨੇ ਆਏ ਹੋ? 11। ਕਹਿੰਦੇ 13 ਹੀ 13। 2 ਮਹੀਨੇ ਬਾਅਦ ਪਤਾ ਲੱਗਾ, ਕਿਉਂ? ਨੂੰ ਨੂੰ ਬੱਚਾ ਹੋਣ ਵਾਲਾ ਸੀ, 7ਵਾਂ ਮਹੀਨਾ ਸੀ। 2 ਮਹੀਨੇ ਬਾਅਦ ਜੋੜਾ ਪੈਦਾ ਹੋਇਆ।
1: ਆਖੋ ਸਤਨਾਮ।
0: ਕਮਰੇ ਚ ਉਹ ਵੀ ਸੀ, ਮੱਥਾ ਟੇਕਣ ਲੱਗੀਆਂ ਤੇ ਇੱਕ ਹੀ ਸੀ ਨਾ ਉਹ। ਉਹਨਾਂ 11 ਗਿਣੇ ਤੇ ਬਾਬਾ ਜੀ ਕਹਿੰਦੇ 13 ਹੀ 13। ਇਹ 13 ਆਖੋ ਸਤਨਾਮ। ਹਿਰਦੇ ਨੂੰ ਕੁੰਜੀ ਮਿਲ ਜਾਂਦੀ ਹੈ ਅੰਤਰੀ ਆਮਦ।

ਹੱਥਾਂ ਨੂੰ ਮੇਹਰ ਦੀ, ਹਿਰਦੇ ਨੂੰ ਅੰਤਰਯਾਮਤਾ ਦੀ, ਤੇ ਪੈਰਾਂ ਨੂੰ ਪਵਿੱਤਰਤਾ ਦੀ। ਆਪੋ ਸਤਨਾਮ ਕਹਿੰਦੇ ਹੋ ਨਾ, ਫਲਾਣੇ ਮਹਾਂਪੁਰਸ਼ ਸਾਡੇ ਘਰ ਆ ਜਾਣ, ਚਰਨ ਪਾ ਦੇਣ, ਪੈਰ ਪਾ ਦੇਣ, ਪਵਿੱਤਰ ਹੋ ਜਾਏਗਾ। ਪਵਿੱਤਰਤਾ ਕੁੰਜੀ ਮਿਲੀ ਹੋਈ ਹੈ।

ਪਹਿਲੀ ਨਿਸ਼ਾਨੀ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ। ਹੁਣ ਇੱਥੋਂ ਤੁਸੀਂ ਉੱਠਦੇ ਹੀ ਬਾਹਰ ਕਿਸੇ ਨਾਲ ਮਾੜਾ ਬੋਲਦੇ ਹੋ, ਬੁਰਾ ਬੋਲਦੇ ਹੋ, ਸਮਝ ਲਓ ਗੁਰੂ ਦੇ ਗੁਣ ਨਹੀਂ ਆਏ। ਜੇ ਬਾਹਰ ਚਾਹੁੰਦੇ ਹੋ ਕਿ ਜੋੜਿਆਂ ਵਿੱਚੋਂ ਪੰਜ ਜੋੜਿਆਂ ਨੂੰ ਮੈਂ ਵੀ ਰੁਮਾਲ ਨਾਲ ਸੇਵਾ ਕਰ ਜਾ, ਸਮਝ ਲਓ ਗੁਣ ਆਣੇ ਸ਼ੁਰੂ ਹੋ ਗਏ। ਮੈਂ ਵੀ ਕੋਈ ਤਿਆਰਤਾ ਕਰ ਜਾ, ਮੈਂ ਵੀ ਕੁਝ ਲੈ ਜਾ, ਗੁਣ ਲੈ ਜਾ।

ਸੇਵਾ ਸਿਮਰਨ ਤੇ ਖੁਸ਼ੀ ਦੀ ਮੋਹਰ ਲੱਗਦੀ ਉਹਦੀ ਤੀਜੀ ਨਿਸ਼ਾਨੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਜੇ ਉਹਦੀ ਤੀਜੀ ਨਿਸ਼ਾਨੀ ਹੈ, ਉਹਨੂੰ ਮੈਂ ਆਪਣਾ ਰੂਪ ਵੀ ਬਣਾ ਦੇਣਾ, ਆਖੋ ਸਤਨਾਮ ਖਾਲਸਾ ਮੇਰੋ, ਬੋਲਦੇ ਨੀ ਖਾਲਸਾ ਮੇਰੋ ਕਿਹਾ ਸੀ ਨਾ ਬਾਬੇ ਨੇ। ਅੱਡਣ ਸ਼ਾਹੀ ਧਰਮ ਟਕਸਾਲ ਚੋਂ, ਸੇਵਾਬੰਦੀ ਟਕਸਾਲ ਚੋਂ ਕਿਸੇ ਨੇ ਜਦੋਂ ਅੰਮ੍ਰਿਤ ਛਕਿਆ ਤੇ ਆਖਿਆ ਜੀ ਤੁਹਾਡੇ ਦਿਦਾਰੇ ਤੇ ਕਲਗੀ ਧਨ ਕਿਹਾ ਨਾ ਪੰਜਾਂ ਦੇ ਕਰ ਲਈ ਤਿਆਰ ਬਰ ਤਿਆਰ ਸੰਘਾਂ ਦੇ ਵਿੱਚੋਂ ਮੇਰੇ ਹੋਣਗੇ ਮਹਾਰਾਜ, ਨਾ ਪੰਜ ਮਿਲਣ ਇੱਕ ਦੇ ਕਰ ਲਈ, ਇੱਕ ਸਿੰਘ ਨਿਤਨੇਮੀ

ਨਿਤਨੇਮ ਕਰਕੇ ਸਿਮਰਨ ਕਰਕੇ ਆਪਣਾ ਮੁਖ ਸ਼ੀਸ਼ੇ ਚ ਵੇਖ ਲਈ ਤੈਨੂੰ ਉਹਦੇ ਵਿੱਚੋਂ ਹੀ ਮੇਰੇ ਦਰਸ਼ਨ ਹੋ ਜਾਣਗੇ। ਗੱਜ ਕੇ ਆਖੋ ਸਤਨਾਮ ਖਾਲਸਾ ਜੀ। ਬਾਬਾ ਦੀਪ ਸਿੰਘ ਜੀ ਜਦੋਂ ਇਹ ਸੁਣਿਆ ਕਿ ਉਹਨੂੰ ਮੈਂ ਆਪਣਾ ਰੂਪ ਬਣਾ ਦੇਣਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਦੀਪ ਸਿੰਘ ਉੱਥੇ ਹੀ ਆ ਜਾ। ਜੀ ਪਾਤਸ਼ਾਹ ਕੋਲਾ ਮਾਜਦਾ ਪਿਆ। ਜੀ ਮਹਾਰਾਜ ਬੜਾ ਰਗੜਿਆ ਕੋਲਾ, ਬਹੁਤ ਜਪਦਿਆਂ ਜਪਦਿਆਂ ਕੀਤਾ। ਹਾਂ ਮਹਾਰਾਜ। ਤੇ ਦੀਪ ਸਿੰਘ ਫਿਰ ਕੋਲੇ ਚੋਂ ਆਪਣਾ ਮੁੱਖ ਵੇਖ ਨਜ਼ਰ ਆਉਂਦਾ। ਆਖੋ ਸਤਨਾਮ। ਕੋਲੇ ਚੋਂ ਤੈਨੂੰ ਮੁੱਖ ਨਜ਼ਰ ਆਉਣਾ ਸ਼ੁਰੂ ਹੋ ਗਿਆ। ਕਹਿੰਦੇ ਕੋਲਾ ਇੰਨਾ ਕੁ ਲਿਸ਼ਕਾਇਆ ਸੀ ਕਿ ਜਦੋਂ ਕੋਲਾ ਵੇਖਦੇ ਨੇ ਬਾਬਾ ਦੀਪ ਸਿੰਘ ਜੀ ਤੇ ਕੋਲੇ ਦੇ ਵਿੱਚੋਂ ਆਪਣਾ ਮੁੱਖ ਕੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਦਾਰੇ ਹੋ ਰਹੇ ਨੇ। ਗੱਜ ਕੇ ਆਖੋ ਸਤਨਾਮ। ਪਿਆਰਿਓ ਜਿਹਦੀ ਸੇਵਾ ਤੋਂ ਪ੍ਰਸੰਨ ਹੋ ਜੇ ਉਹਨੂੰ ਆਪਣਾ ਰੂਪ ਬਣਾ ਦੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੱਥ ਜੋੜ ਕੇ ਬੇਨਤੀ ਜੇ, ਇੱਕ ਨਾਮ ਜਪਣ ਵਾਲੇ ਦਾ ਦਿਹਾੜਾ ਆਪ ਜੀ ਮਨਾ ਰਹੇ ਹੋ। ਇੱਥੋਂ ਦੇ ਸਾਰੇ ਗੁਰਮੁਖ ਪਿਆਰੇ ਜਿਹੜੇ ਸਿੱਖ ਵੈਲਫੇਅਰ ਸੋਸਾਇਟੀ ਵਾਲੇ, ਬਾਬਾ ਦੀਪ ਸਿੰਘ ਜੀ ਵੈਲਫੇਅਰ ਐਸੋਸੀਏਸ਼ਨ ਵਾਲੇ, ਵਾਹਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ।

ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪ